ਜਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰਦੁਆਰ ਮਤ ਨਿਰਗੁਣ ਹਾਂ ਮੈਂ ਲੈ ਕਬੂ ਆਪਣੀ ਕਿਰਪਾ ਧਾਰ ਰਹਾ ਆਪੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੈ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੈ ਤੂੰ ਗੁਣਦਾਤਾ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੈ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛੁਡਾਵੈ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਾਂ ਬਿਸਮ ਹੋ ਜਾਈ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ

ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ ਜਿਨਹਾਰ ਉਪਦੇਸ਼ ਦੇ ਕੀਏ ਸਿਆਣੇ ਰਹਾਉ। ਜੈਸੀ ਗਗਨ ਬਿਰੰਤੀ ਉਡਤੀ ਕਪਰੇ ਬਾਗੇ ਵਾਲੀ, ਉਹ ਰਾਖਾ ਚੀਤ ਪਿੱਛੇ ਵਿੱਚ ਬਚਰੇ। ਨਿਤ ਹਿਰਦਾ ਸਰ ਸੰਭਾਲੀ ਤਿਉ ਸਤਿਗੁਰ ਸਿੱਖ ਪ੍ਰੀਤ, ਹਰ ਹਰ ਕੀ ਗੁਰ ਸਿੱਖ ਰਖੈ ਜੀ ਨਾ।

ਗੁਰਮੁਖ ਰੰਗ ਪਿਆ ਤਗੂੜਾ, ਹਰ ਰੰਗ ਭਿੰਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹੋ ਗੋਲੀ। ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਓ। ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਟੰਡੋਲੀ, ਹਰ ਹਰ ਰੂਪ ਸਭ ਜੋਤ ਸਭਾਈ, ਹਰ ਨਿਕਟ ਵਸੈ ਹਰ ਕੋਲੀ, ਹਰ ਹਰ ਨਿਕਟ ਵਸੈ ਸਭ ਜਗ ਪਰੰਪਰ ਪੁਰਖ ਅਤੋਲੀ, ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵਿੱਚ ਗੁਰਪੈ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸਰਨਾਗਤ, ਤੁਮ ਬੜ ਪੁਰਖ ਵਡੋਲੀ, ਜਨ ਨਾਨਕ ਅੰਦਨ ਹਰ ਗੁਣ ਗਾਵੈ, ਮਿਲ ਸਤਿਗੁਰ ਗੁਰ ਵਿੱਚ।

ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋਏ ਜਿਬੜ ਆਪ ਤਿਬੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਰ ਹੈ ਤੇ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਹ ਗੁਜਰੀ ਮਹੱਲਾ ਤੁਥਾ

ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਵਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗਜੀਵ ਤ੍ਰਿਗਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾਂ

ਆਗੈ ਕਰ ਧਰਿਆ। ਮੇਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਾਣਨ ਪਿਤਾ ਲੋਕ ਸੁਤ ਬੰਤਾਉ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਾਉ ਕਰਿਆ। ਉਡੇ ਉਡਿਆ ਵੈ ਸੈ ਕੋਸਾ, ਤਿਸ ਪਾਚੈ ਬਚਰੇ ਛਰਿਆ। ਤਿਨ ਕਵਣ ਖਲਾ ਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭਨ ਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ

ਪੜ੍ਹ ਹੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪੰਪਰ ਕਰਤਾ ਜੀ, ਤੁਧ ਜੇ ਵੜਿਆ ਵਰਨ ਕੋਈ। ਤੂੰ ਜੁਗ ਜੁਗ

ਕਹੁ ਸਿਮਟ ਪਉ ਸ਼ੰਕਰ ਕੈਠ। ਸਿਗਰੀ ਸ੍ਰਿਠ ਦਿਖਾਈ ਅਚੰ ਪਵ ਆਦ ਜਗਾਦ ਸਰੂਪ ਸਜਮ ਪਵ ਅਵਰਛਾ ਮੇਰੀ ਤੁਮ ਕਰੋ। ਸਿੱਖ ਉਬਾਰ ਅਸਿੱਖ ਸੰਘਰ ਦੋਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸੁ ਕਰੋ ਰਣ ਕਾਤਾ। ਜੇ ਅਸ ਧੋਜੋ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁੱਖ ਤੋ ਹਵ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਂ ਹੀ ਸਭ ਕਾਲਾ ਦੁਸ਼ਟ ਅਰ ਟਰਾ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾ ਸਭ ਸਕੈ ਨ ਕੋਈ।

ਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਭ ਆਪਤ ਕੋਈ ਅੜੇ ਲਓ ਸੁਣੈ ਗੁਰ ਜੋ ਜਾਹੀ ਸੁ ਰਸਨਾ ਪਾਵਈ ਸੁਣੈ ਮੋੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪਹੁ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾਤੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਸ ਪੁਣ ਜਾਏ ਅਰਧ ਸਹਸ ਪੁਣ ਤੀਨ ਕਹਿ ਜਾਏ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰੁਸਤਦਰਵ ਗ੍ਰੰਥ ਸੁਧਾਰਾ ਏਤ ਸ੍ਰੀ ਚਰਿਤ੍ਰ ਪਖਿਆਨੀ ਤ੍ਰਿਆ ਚਰਿਤ੍ਰਿ ਮੰਤਰੀ ਭੂਪ ਸੰਵਾਦੀ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਗਿਉਂ ਦੋਹਰਾ।

ਮਖਾਨਿਓ ਦੁਹਰਾ ਸਗਲ ਦੁਆਰ ਕੋ ਛਾਣ ਕੈ ਗਹੋ ਤੁਹਾਰੂ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਣ ਕੈ ਗਹੋ ਤੁਹਾਰੂ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੂ ਹਰੀ ਕੇ ਰਾਮ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਤੂੰ ਸਦਾ ਦੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨੋ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਰਾ ਜਿਤ ਕਰਤ ਹਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਦਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਏ ਹੋ ਜਿਸ ਕਾ ਸਭ ਸਧਾਰ ਜੇ ਕੋ ਖਾਵੈ ਜੇ ਕੋ ਪੰਚਾ ਤਿਸ ਕਾ ਹੋਏ ਉਧਾਰੋ ਇਹ ਵਸਤੁ ਤਜੀ ਨਹ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਵਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਰ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਰ ਮਨ ਥੀਵੈ ਹਰਿਆ ਪਾਵੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀ ਤੇਰਾ ਛੱਡ ਜਾਹੇ ਪਾਉ ਜਿਨ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੀ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੇ ਆਹੇ ਸ਼ਲੋਕ ਮਹੱਲਾ ਪੰਜਵਾਂ।

ਸਤਿਗੁਰ ਸੇਤੀ ਰੱਤਿਆ ਦੁਰਗਾ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਬਾਰਿਆ ਨੋ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਿਆਲ ਮਨ ਹੋ ਨਾਮ ਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾ ਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨਾਇ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮਨਾਇ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਜੋ ਸਤਿਗੁਰਾਂ ਨੇ ਮਹੀਨੇ ਦਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਂਝ ਰਾਗ ਵਿੱਚ ਬਾਰਾਂ ਮਾਹਾ ਬਾਣੀ ਦੇ ਸਿਰਲੇਖ ਹੇਠ ਅੱਸੂ ਦੇ ਮਹੀਨੇ ਦੀ ਪੌੜੀ ਆਪ ਸੰਗਤਾਂ ਨੇ, ਅੱਜ ਅੱਸੂ ਦਾ ਮਹੀਨਾ ਚੜ੍ਹਿਆ, ਸੰਗਰਾਂਦ ਵਾਲੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਸਮੇਂ ਸਮੇਂ ਦੀ ਪਾਵਨ ਬਾਣੀ ਕੁਦਰਤ ਅਨੁਸਾਰ ਜਿਵੇਂ ਕੁਦਰਤ ਦੇ ਵਿੱਚ ਬਦਲਾਅ ਆਉਂਦਾ ਹੈ, ਕੁਦਰਤ ਦੇ ਨਿਯਮਾਂ ਵਿੱਚ ਤਬਦੀਲੀ ਆਉਂਦੀ ਹੈ। ਹਿੰਦੁਸਤਾਨ ਦੇ ਵਿੱਚ ਸਨਾਤਨ ਮਤ ਵਿੱਚ ਨਾਨਾ ਤਰ੍ਹਾਂ ਦੀ ਪੂਜਾ ਹੈ, ਉਪਾਸ਼ਨਾ ਹੈ। ਇਹ ਦਿਨ ਉਹ ਸੂਰਜ ਦੀ ਪੂਜਾ ਦਾ ਕਰਦੇ ਨੇ। ਸੂਰਜ ਦੇ ਨਿਯਮਾਂ ਵਿੱਚ ਜਦੋਂ ਫਰਕ ਪੈਂਦਾ ਹੈ ਉਹ ਸੰਕ੍ਰਾਂਤ ਵਾਲਾ ਦਿਨ ਹੁੰਦਾ ਹੈ। ਸੂਰਜ ਦੀ ਪੂਜਾ ਵਿੱਚ ਹੀ ਲੱਗੇ ਹੋਏ ਨੇ ਕਈ ਤਰ੍ਹਾਂ ਦੀ ਉਪਾਸ਼ਨਾ, ਰੁੱਖਾਂ ਦੀ, ਮੂਰਤੀਆਂ ਦੀ। ਦੇਵੀ ਦੇਵਤਾ ਵੀ ਇੱਕ ਨਹੀਂ ਹੈ, ਜੜ੍ਹ ਪੂਜਾ ਹਿੰਦੁਸਤਾਨ ਵਿੱਚ ਹੁੰਦੀ ਹੈ। ਸਤਿਗੁਰਾਂ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦਾ ਉਪਦੇਸ਼ ਦਿੰਦੇ ਹੋਏ ਕਿ ਲੋਕ ਜਿਹੜੇ ਨੇ ਵੱਧ ਤੋਂ ਵੱਧ ਉਹਨਾਂ ਨੂੰ ਇੱਕ ਵਾਹਿਗੁਰੂ ਦਾ ਗਿਆਨ ਹੋਵੇ, ਇੱਕ ਦਾ ਧਿਆਨ ਆਵੇ, ਇਹ ਜੜ੍ਹ ਪੂਜਾ ਚੇਤਨ ਪੂਜਾ ਤੋਂ ਛੁਡਾ ਕੇ ਸੱਚੇ ਪਾਤਸ਼ਾਹ ਨੇ ਅਕਾਲ ਦੀ ਪੂਜਾ ਨਾਲ ਜੋੜਿਆ ਹੈ। ਤਾਂ ਕਰਕੇ ਸਮੇਂ ਸਮੇਂ ਦੀ ਬਾਣੀ ਮਹਾਰਾਜ ਜੀ ਨੇ ਉਚਾਰਨ ਕਰਕੇ ਸੋਹਣੀ ਕਵ ਰਚਨਾ ਵਿੱਚ, ਕਵ ਅਤੇ ਸੰਗੀਤ ਵਿੱਚ ਸੋਹਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਬਾਰਾਂ ਮਾਹਾਂ ਉਚਾਰਨ ਦਾ ਭਾਵ ਵੀ ਉਹੀ ਸੀ ਕਿ ਗੁਰਸਿੱਖ ਸੰਗਤਾਂ ਆਰਕ ਪ੍ਰਾਣੀ ਮਾਤਰ ਉਹ ਹੋਰ ਪਾਸੇ ਜਾਣ ਦੀ ਬਜਾਏ ਨਾਨਾ ਤਰ੍ਹਾਂ ਦੀ ਪੂਜਾ ਵਿੱਚ ਕਿਸੇ ਹੋਰ ਦੇ ਢਾਹੇ ਚੜ੍ਹ ਕੇ ਗੁਰੂ ਘਰ ਵਿੱਚ ਆਵੇ, ਪਾਵਨ ਬਾਣੀ ਦੀ ਵਿਚਾਰ ਕਰੇ, ਬਾਣੀ ਪੜ੍ਹੇ, ਗੁਰਸਿੱਖ ਨਾਮ ਜਪੇ, ਸੇਵਾ ਕਰੇ। ਤਾਂ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਬਾਰਾਂ ਮਾਹਾਂ ਬਾਣੀ ਪਹਿਲੀ ਵਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਰਾਵੀ ਦੇ ਕਿਨਾਰੇ ਬਖਸ਼ਿਸ਼ ਕੀਤੇ। ਸੋ ਅਸੁਨਾਓ ਪਰਾ ਸਾ ਧਨ ਚੂਰ ਮੋਈ ਦੂਜੇ ਭਾਏ ਕੋਈ, ਪਾਵਨ ਬਚਨ ਆਉਂਦੇ ਨੇ ਸੱਚੇ ਪਾਤਸ਼ਾਹ ਜੀ ਦੇ। ਸਾ ਧਨ ਚੂਰ ਮੋਈ, ਸੋ ਇਸ ਤਰ੍ਹਾਂ ਉਹਦੀ ਹੀ ਵੰਨਗੀ, ਉਸੇ ਦਾ ਹੀ ਅਰਥ ਟੀਕਾ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਬਾਰਾਂ ਮਹਾਂ ਮਾਂਝ ਵਿੱਚ ਦੂਜੀ ਵਾਰ ਜੋ ਉਚਾਰਨ ਕੀਤੇ ਇਹਦੇ ਵਿੱਚ ਰੱਖਿਆ ਹੈ। ਥੋੜ੍ਹੀ ਜਿਹੀ ਭਾਸ਼ਾ ਕਵਿਤਾ ਸੁਖੈਨ ਰਚੀ ਹੈ, ਜਿਹੜੀ ਆਮ ਪੜ੍ਹਨ ਨਾਲ ਹਰ ਇੱਕ ਨੂੰ ਸਮਝ ਲੱਗ ਪੈਂਦੀ ਹੈ। ਜਿਹੜਾ ਕੋਈ ਬਾਣੀ ਪੜ੍ਹਦਾ ਵਿਚਾਰਦਾ ਹੈ ਉਹਦੇ ਚੇਨ 'ਚ ਪੜ੍ਹਨ ਨਾਲ ਹੀ ਬਾਣੀ ਆ ਜਾਂਦੀ। ਮੂੰਹ ਜਵਾਨੀ ਕੰਠ ਵੀ ਜੇ ਸਾਲ ਦੇ ਵਿੱਚ ਬਾਰਾਂ ਦਿਨ ਹੀ ਕਰ ਲਵੇ, ਬਾਰਾਂ ਸੰਗਰਾਂਦਾਂ ਨੂੰ ਬਾਣੀ ਕੰਨਾਂ ਨੂੰ ਸੁਣਾ ਕੇ ਸੁਖ ਇਹ ਬਾਰਾਂ ਮਹਾਂ ਦਾ ਪਾਠ ਗੁਰਸਿੱਖ ਨਿਤਨੇਮ ਦੇ ਨਾਲ ਹੀ ਪਿਆਰ ਨਾਲ ਉੱਚੀ ਆਵਾਜ਼ ਵਿੱਚ, ਤਾਂ ਇਹ ਬਾਣੀ ਕੰਠ ਹੋ ਜਾਂਦੀ ਹੈ ਨਿਤਨੇਮ ਕਰਦਿਆਂ ਹੀ, ਭਾਵੇਂ ਮਹੀਨੇ ਬਾਅਦ ਹੀ ਕਰੇ। ਐਸੀ ਸੁਖੈਨ ਬਾਣੀ ਹੈ।
सच्चे पातशाह जी ने बख्शिश की दूजी वार एक बारह माह गुरु गोबिंद सिंह साहब जी ने भी रचे ने श्री दस ग्रंथ साहब इस तरह तीन बारह माह ने तिना की कविता शैली बहुत सुंदर है। धन गुरु अर्जन देव साहब महाराज सच्चे पातशाह जी असू के महीने विच जो सतवां महीना है सो गरीब नवाज सच्चे पातशाह जी उपदेश बारह माह सोना रचना करके पहले विच विछोड़े का कथन है। जीवन का एक प्रभु अकाल पुरख अपने निजानंद नालों मूल नालों विछोड़ा क्यों पिया है साढ़े कर्मों का आपदा सच्चे पातशाह ये कारण है। असी किरत कर्म के भी छुड़े कर कृपा मिल हो राम मंगलाचरण पहली पौड़ी आप जी ने रखी है अरदास जोदड़ी बिरहों दी सच्चे पातशाह जी ने बयान किया है विछोड़े का। फिर दूजी पौड़ी तो चेत गोविंद आराधी है नवा साल प्रारंभ किया है जो आदिकाल तो आंदा सी सच्चे पातशाह जी ने सोना उपदेश पहले चेत्र के महीने का इस तरह बख्शिश किया है। तो असू का महीना सच्चे पातशाह जी हुण जदों ये सौण ते भादरों की बरसात रुत चौमासा हुंदा है इहदे विच गर्मी पैंदी है चौमासा लगदा तौखला बनिया रहिंदा है। उस तो बाद भादरों लंघन तो बाद फिर गर्मी वालों ठंड वरतदी है ठल पैंदी है ये ठंडी तो मिठी जी रुत होंदी असू तो कातक सर्द रुत मनी उंज दो महीनों की उन्होंने मुताबक ही रुत्तों के मुताबक ही सच्चे पातशाह जी ने उपदेश नूं वनगी दित्ती सोहनी। धन गुरु अर्जन देव साहब महाराज जी ने साध संगत जी असू दे महीने में जो गर्मी का तौखला लंघ जाता है ठंडी मिठी रुत होंदी है सवेरे शाम ठंड हो जाती उत्थे भी पंजाब विच मैदानी इलाका है पंजाब ते बहुत ज़्यादा गर्मी पैंदी है दिने धुप होंदी है थोड़ी जी गर्मी होंदी है वो भी जिहड़े लोग धुप विच कम करदे ने खेतां विच उन्हां नूं महसूस होंदी है सवेरे शाम पाला हुंदा है पहलां वांग नहीं पिया जांदा बिना कपड़ा लए तो सो इस तरह यह ठंडी मिठी जी रुत होंदी है। विद्वान पुरशां ने भी कहा सी असू माह निराला दिने धुप ते राती पाला सो रात नूं पाला हुंदा है। पर इहो जी ठंडी रुत विच जदों गुरसिख ने दिने किरतकार करनी ते दो टाइम नितनेम संभालना है जिहड़ा तुरिया होया रब दे वल गुरु दे सनमुख आ बंदगी करन वाला गुरमुख उन्हों फिर तौखला नहीं किसी तरह का प्रेम पैदा हुंदा उत्साह पैदा हुंदा वो थोड़ी जी गर्मी का प्रभाव घटिया हुंदा ठंडी रुत आई हुंदी ते उहदा मन दुगना लगदा उत्साह प्रेम बनदा है। उहदे मुताबक ही पौड़ी सच्चे पातशाह जी बख्शिश कर रहे ने। धन गुरु अर्जन देव साहब जी प्रेम का उछाला जिन्हां नूं वज्जिया आप ही उत्तम बखते हो करके सवाल ते जवाब ये पावन तुकां विच आप जी ने दिते हन। प्रेम परपक किवें हुंदा है ये भी दसिया है ते जिन्हां नूं मिलन दी इच्छा हुंदी पति प्रभु नूं जग्यासु सखियां दे अंदर फिर उन्हां दी आसा किन्नी प्रबल हुंदी है जिन्हां नूं प्रेम दा रस आ जांदा उन्हां नूं पूर्ण तृप्ति आ जांदी है पूर्ण तौर ते भुखां मिट जांदियां रज जांदे ने फिर वो रब दे प्यारे अपने आप नूं छड के वो रस ऐसा है वो छड्या नहीं जांदा हर वेले बेनतियां करदे रहिंदे ने। ते सच्चे पातशाह जी बख्शिश जिन्हां नूं प्रभु कंत हिरदे रूपी सेजा ते जिन्हां सखियां गुरमुखां नूं अपने नाल मिला लैंदा उन्हां दा फिर विछोड़ा नहीं हुंदा मानस जन्म का प्रयोजन सिद्ध हो जाता है सारी जिंदगी की कीती कमाई नूं फल लग जाता है।
ਉਹਨਾਂ ਵਾਸਤੇ ਫਿਰ ਇੱਕੋ ਆਸਰਾ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਸਾਰੇ ਪ੍ਰਭੂ ਪਤੀ ਪਰਮੇਸ਼ਰ ਅੰਗ ਸੰਗੀ ਸਾਰੇ ਜਦੋਂ ਗਿਆਨ ਹੋ ਜਾਂਦਾ ਅਨੁਭਵ ਹੁੰਦਾ ਹੈ ਅਤੇ ਐਸੀਆਂ ਜਿਹੜੀਆਂ ਗੁਰਮੁਖ ਸਖੀਆਂ ਨੇ ਸਾਧੂ ਰੂਪ ਕਮਾਈ ਕਰਨ ਵਾਲੇ ਗੁਰਸਿੱਖ ਨੇ ਉਹ ਫਿਰ ਅੱਸੂ ਦੇ ਮਹੀਨੇ ਵਿੱਚ ਜਦੋਂ ਅੱਸੂ ਦਾ ਮਹੀਨਾ ਸਮਝ ਲਓ ਆ ਜਾਂਦਾ ਹੈ ਗਿਆਨ ਹੋਣ 'ਤੇ ਫਿਰ ਸਦੀਵ ਕਾਲ ਸੁੱਖ ਵਿੱਚ ਰਹਿੰਦੀਆਂ ਨੇ ਕੋਈ ਦੁੱਖ ਨਹੀਂ ਉਹਨਾਂ ਨੂੰ ਲੱਗਦਾ ਕਿਉਂ ਸੱਚੇ ਪਾਤਸ਼ਾਹ ਜੀ ਉੱਤਮ ਬਖਤੇ ਹੋ ਕਰਕੇ ਪੂਰਨ ਗੁਰੂ ਪੂਰਨ ਗਿਆਨਵਾਨ ਹੋਣ ਦੇ ਨਾਤੇ ਇਹ ਪੌੜੀ ਵਿੱਚ ਆਪੇ ਹੀ ਪ੍ਰਸ਼ਨ ਅਤੇ ਜਵਾਬ ਦੇ ਕੇ ਉਹਨਾਂ ਗੁਰਮੁਖਾਂ ਦਾ ਜੀਵਨ ਪ੍ਰੈਕਟੀਕਲ ਜਿਨ੍ਹਾਂ ਨੇ ਕੀਤਾ ਹੁੰਦਾ ਹੈ ਕਿਵੇਂ ਮਿਲਾਪ ਹੋਣਾ ਜੇ ਜਿਹੜੇ ਅਜੇ ਤੁਰੇ ਨਹੀਂ ਸਾਡੇ ਵਾਸਤੇ ਸੁੰਦਰ ਉਪਦੇਸ਼ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰ ਰਹੇ ਨੇ ਸਰਵਣ ਕਰਨ

ਅਸੂ ਦੇ ਮਹੀਨੇ ਦੁਆਰਾ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਪ੍ਰੇਮ ਉਮਾਹੜਾ। ਪ੍ਰੇਮ ਦਾ ਉਮਾਹੜਾ ਹੁੰਦਾ ਉਤਸ਼ਾਹ, ਉਛਾਲਾ ਜਿਨ੍ਹਾਂ ਦੇ ਮਨ ਵਿੱਚ ਵੱਜਦਾ ਹੈ, ਉਛਲ ਉਛਲ ਪੈਂਦਾ ਪ੍ਰੇਮ, ਪ੍ਰੇਮ ਬਣ ਜਾਂਦਾ। ਪ੍ਰੇਮ ਅਵਸਥਾ ਹੈ, ਕੋਈ ਸਾਧਨ ਨਹੀਂ ਹੈ। ਆਪਣੇ ਯਤਨ ਨਾਲ ਇਹ ਨਹੀਂ ਪ੍ਰਾਪਤ ਹੁੰਦਾ ਹੈ। ਸੋ ਸਾਧ ਸੰਗਤ ਵਿੱਚ ਆਉਂਦਾ ਰਹੇ ਤਾਂ ਇਹ ਪ੍ਰੇਮ ਦਾ ਪਤਾ ਲੱਗਦਾ ਹੈ, ਇਹ ਅਵਸਥਾ ਦਾ ਪਤਾ ਲੱਗਦਾ ਹੈ, ਫਿਰ ਇਹ ਸਾਧ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ। ਇੱਕ ਦੂਜੇ ਨੂੰ ਵੇਖ ਕੇ ਚਾਹ ਲੱਗਣਾ, ਲਾ ਲੱਗਣੀ, ਲਗਨ ਬਣਨੀ, ਪ੍ਰੇਮ ਬਣਨਾ, ਅਸੂਨ ਪ੍ਰੇਮ ਮਾਹੜ, ਅਸੂ ਦੇ ਮਹੀਨੇ ਵਿੱਚ ਬਖਸ਼ਿਸ਼ ਹੁੰਦੀ। ਪ੍ਰੇਮ ਦਾ ਮਾਹੜਾ ਉਤਸ਼ਾਹ ਉਛਾਲਾ ਜਿਨ੍ਹਾਂ ਦੇ ਅੰਦਰ ਵੱਜਦਾ ਹੈ, ਪ੍ਰੇਮ ਪਰਪੱਕ ਹੁੰਦਾ ਹੈ, ਉਤਪੰਨ ਹੋ ਜਾਂਦਾ ਹੈ, ਅਤੇ ਉਹ ਫਿਰ ਕਿਉਂ ਮਿਲੀਏ ਹਰਜਾਈ, ਉਹਨਾਂ ਦੀ ਤਾਂਘ ਹੁੰਦੀ, ਖਿੱਚ ਪੈਦਾ ਹੁੰਦੀ ਹੈ। ਪ੍ਰੇਮ ਜਦੋਂ ਆ ਜਾਂਦਾ ਉਦੋਂ ਹੀ ਖਿੱਚ ਪੈਦਾ ਹੁੰਦੀ ਹੈ, ਫਿਰ ਸਵਾਲ ਪੈਦਾ ਹੁੰਦਾ ਵੀ ਕਿਵੇਂ ਜਾ ਕੇ ਹਰੀ ਵਾਹਿਗੁਰੂ ਨੂੰ ਮਿਲੀਏ, ਸੱਚੇ ਪਾਤਸ਼ਾਹ ਕਿਵੇਂ ਤੈਨੂੰ ਮਿਲੀਏ, ਕਿਉਂ ਮਿਲੀਏ ਹਰ ਜਾਏ, ਕਿਵੇਂ ਤੈਨੂੰ ਜਾ ਕੇ ਮਿਲੀਏ ਸੱਚੇ ਪਾਤਸ਼ਾਹ। ਪ੍ਰੇਮ ਕਈ ਤਰ੍ਹਾਂ ਦਾ ਬਿਆਨ ਕੀਤਾ ਹੈ ਸਾਧ ਸੰਗਤ ਜੀ। ਇੱਕ ਪ੍ਰੇਮ ਹੁੰਦਾ ਹੈ ਪਤੀ ਸਤੀ ਵਾਲਾ, ਜਿਵੇਂ ਪਤਨੀ ਦਾ ਆਪਣੇ ਪਤੀ ਨਾਲ ਪਿਆਰ ਹੁੰਦਾ ਹੈ, ਇੱਕ ਇਹ ਪਿਆਰ ਪ੍ਰੇਮ ਹੈ। ਦੂਜਾ ਸੇਵਕ ਦਾ ਅਤੇ ਸੁਆਮੀ ਵਾਲਾ ਪ੍ਰੇਮ ਹੈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਸੋ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਹਮ ਸਾਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਸੋ ਸੇਵਕ ਅਤੇ ਸੁਆਮੀ, ਮਾਲਕ ਅਕਾਲ ਪੁਰਖ ਉਹਦੇ ਸੇਵਕ ਬਣ ਕੇ ਨੀਵਾ ਹਿਰਦਾ ਕਰਕੇ ਸੇਵਾ ਕਰੀ ਜਾਣੀ, ਸੇਵਾ ਕਰਦੇ ਹੋਏ ਗੁਰੂ ਪਰਮੇਸ਼ਰ ਦੇ ਸਨਮੁਖ ਰਹਿ ਕੇ ਸੇਵਾ ਸਿਮਰਨ ਦੁਆਰਾ ਉਹਨੂੰ ਪਾਉਣਾ, ਅਡੋਲ ਰੱਖ ਕੇ ਹਉਮੈ ਤੋਂ ਬਚ ਕੇ। ਸੇਵਕ ਅਤੇ ਸੁਆਮੀ ਵਾਲਾ, ਸੇਵਕ ਬਣ ਕੇ ਸੇਵਾਦਾਰ ਬਣ ਕੇ ਕਾਰ ਕਰਨੀ, ਦੂਜਾ ਪ੍ਰੇਮ ਇਹ ਹੈ। ਤੀਜਾ ਇਸ ਤਰੀਕੇ ਨਾਲ ਵਣਜਾਰੇ ਅਤੇ ਸ਼ਾਹੂਕਾਰ ਵਾਲਾ ਪ੍ਰੇਮ ਹੁੰਦਾ ਹੈ। ਜਿਵੇਂ ਵਣਜਾਰਾ ਹੁੰਦਾ ਹੈ, ਵਣਜ ਕਰਨ ਵਾਲਾ, ਅਤੇ ਸ਼ਾਹੂਕਾਰ ਕੋਲ ਜਾਂਦਾ ਹੈ, ਕੁਝ ਨਾ ਕੁਝ ਦੇ ਕੇ ਵਪਾਰ ਕਰਦਾ ਹੈ ਉਹਦੇ ਕੋਲ। ਜਿਵੇਂ ਸਤਿਗੁਰੂ ਸ਼ਾਹੂਕਾਰ ਨੇ ਨਾਮ ਦੇ ਖਜ਼ਾਨੇ, ਬੇਅੰਤ ਸ਼ਰਧਾ, ਪ੍ਰੇਮ, ਸੱਚੇ ਪਾਤਸ਼ਾਹ ਦੇ ਕੋਲ ਨਾਮ ਦਾ ਖਜ਼ਾਨਾ ਹੈ। ਸਿੱਖ ਵਣਜਾਰੇ ਨੇ ਪ੍ਰੇਮ ਵਣਜਣਾ ਹੈ, ਗੁਰਸਿੱਖੀ ਦੀ ਦਾਤ ਲੈਣੀ ਸੱਚੇ ਪਾਤਸ਼ਾਹ ਕੋਲੋਂ, ਨਾਮ ਸ਼ਰਧਾ ਪ੍ਰੇਮ ਪ੍ਰੇਮਾ ਭਗਤੀ, ਇਹ ਵਪਾਰ ਕਰਨ ਵਾਸਤੇ ਸਿੱਖ ਗੁਰੂ ਕੇ ਦਰ ਆਉਂਦੇ ਨੇ, ਸੱਚੇ ਪਾਤਸ਼ਾਹ ਸ਼ਾਹੂਕਾਰ ਦੀ ਨਿਆਈ। ਭਾਵੇਂ ਸਾਰਾ ਜਗਤ ਵਣਜਾਰਾ ਵੀ ਲਿਖਿਆ ਸੱਚੇ ਪਾਤਸ਼ਾਹ ਜੀ ਨੇ, ਗੁਰ ਸਤਿਗੁਰ ਸੱਚਾ ਸਾਹੋ ਹੈ ਸਭ ਜਗਤ ਵਣਜਾਰਾ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸਾਹੋ ਹੈ ਸਿੱਖ ਦੇ ਹਰ ਰਾਸੇ। ਆਸਾ ਦੀ ਵਾਰ ਵਿੱਚ ਸਿੱਖਾਂ ਨੂੰ ਸੱਚੇ ਪਾਤਸ਼ਾਹ ਜਿਹੜੇ ਪ੍ਰੇਮ ਨਾਲ ਆ ਕੇ ਰਾਸ ਮੰਗਦੇ ਨੇ, ਸ਼ਰਧਾ ਦੀ ਪੂੰਜੀ, ਪ੍ਰੇਮ ਦੀ, ਸਿੱਧਕ ਦੀ, ਉਹਨਾਂ ਨੂੰ ਸੱਚੇ ਪਾਤਸ਼ਾਹ ਇਹ ਰਾਸ ਪੂੰਜੀ ਦਿੰਦੇ ਨੇ, ਵਪਾਰ ਨਫਾ ਇਹ ਦਿੰਦੇ ਹਨ ਸੱਚੇ ਪਾਤਸ਼ਾਹ, ਜਿਹੜੇ ਤੁੱਚ ਜੀ ਭੇਟਾ ਰੱਖ ਕੇ ਸਿੱਧਕ ਦੀ ਵਿਸ਼ਵਾਸ ਦੀ ਆਉਂਦੇ ਨੇ ਗੁਰਸਿੱਖ। ਇਸ ਤਰ੍ਹਾਂ ਇਹ ਪ੍ਰੇਮ ਹੈ ਪਤੀ ਸਤੀ ਵਾਲਾ, ਸੁਆਮੀ ਅਤੇ ਸੇਵਕ ਵਾਲਾ, ਅਤੇ ਸ਼ਾਹੂਕਾਰ ਵਣਜਾਰੇ ਅਤੇ ਸ਼ਾਹੂਕਾਰ ਵਾਲਾ, ਅਤੇ ਫਿਰ ਪ੍ਰੇਮ ਇਸ ਤਰੀਕੇ ਨਾਲ ਚਾਤ੍ਰਿਕ ਅਤੇ ਬੱਦਲ ਵਾਲਾ ਵੀ ਹੁੰਦਾ ਹੈ। ਪਪੀਹੇ ਦਾ ਜਿਵੇਂ ਬੱਦਲ ਨਾਲ ਪ੍ਰੇਮ ਹੈ, ਮੋਰ ਪਪੀਹੇ ਜਿਹੜੇ ਨੇ ਬੱਦਲ ਨੂੰ ਵੇਖ ਕੇ ਝੂਮਣ ਲੱਗ ਪੈਂਦੇ ਨੇ, ਅਟੈਚਮੈਂਟ ਹੁੰਦੀ ਹੈ ਨਾ ਉਹਨਾਂ ਦੀ, ਪਿਆਸ ਸੁਆਂਤੀ ਬੂੰਦ ਜਦੋਂ ਵਰਦੀ ਹੈ ਅਤੇ ਪਪੀਹੇ ਦੀ ਪਿਆਸ ਦੂਰ ਹੁੰਦੀ ਹੈ, ਇਹ ਵੀ ਸੱਚੇ ਪਾਤਸ਼ਾਹ ਜੀ ਨੇ। ਚਾਤ੍ਰਿਕ ਜਿਉਂ ਤਰਸਤ ਰਹਾ ਤੈਨੂੰ ਕੋ ਕੌਣ ਹਵਾਲ, ਪਾਵਨ ਬਚਨ ਬਾਣੀ ਵਿੱਚ ਬਹੁਤ ਆਏ ਨੇ ਪਪੀਹੇ ਦੀ ਨਿਆਈ। ਜਗਿਆਸੂ ਜਿਹੜੇ ਹੈ ਉਹਨਾਂ ਦੀ ਹਾਲਤ ਹੁੰਦੀ ਹੈ ਤੁਰਿਆ ਹੋਇਆਂ ਦੀ, ਚੱਲਿਆ ਹੋਇਆਂ ਦੀ। ਪਪੀਹੇ ਅਤੇ ਬੱਦਲ ਵਾਲਾ ਪ੍ਰੇਮ, ਸੋ
ਕਿ ਜਿਹੜੇ ਪ੍ਰੇਮ ਹੁੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀ ਹੈ ਹਰ ਜਾਏ। ਪ੍ਰੇਮ ਦਾ ਉਛਾਲਾ ਵੱਜਿਆ ਹੈ, ਕਿਵੇਂ ਜਾ ਕੇ ਮਿਲੀਏ ਸੱਚੇ ਪਾਤਸ਼ਾਹ, ਕਿਵੇਂ ਤੇਰੇ ਦਿਦਾਰੇ ਹੋਣ, ਇਹ ਬੇਨਤੀ ਜਗਿਆਸੂ ਕਰਦਾ ਆਹਾ।

ਆਸ ਹੈ ਹੂਕ ਹੈ ਕਿ ਮੇਰੇ ਮਨ ਅਤੇ ਤਨ ਵਿੱਚ ਜਦੋਂ ਪ੍ਰੇਮ ਉੱਠਿਆ ਹੈ ਤਾਂ ਮੇਰੇ ਮਨ ਅਤੇ ਤਨ ਵਿੱਚ ਪਿਆਸ ਦਰਸ਼ਨ ਘਣੀ ਇੱਕ ਇੱਕ ਪਤੀ ਪ੍ਰਭੂ ਦੇ ਦਰਸ਼ਨਾਂ ਦੀ ਪਿਆਸਾ ਹੈ ਘਣੀ ਬਹੁਤ ਹੀ ਬਹੁਤ ਜ਼ਿਆਦਾ ਪਿਆਸ ਦਰਸ਼ਨ ਦਰਸ਼ਨ ਮੰਗੋ ਦੇਹੇ ਪਿਆਰੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ ਦਿਨੇ ਰਾਤ ਚਿਤਵਦੇ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਦਿਦਾਰਿਆਂ ਦੀ ਪਿਆਸ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਫਿਰ ਸੱਚੇ ਪਾਤਸ਼ਾਹ ਜੀ ਮੇਲ ਦਿੰਦੇ ਨੇ ਗਰੀਬ ਨਿਵਾਜ ਮਨ ਤਨ ਪਿਆਸ ਦਰਸ਼ਨ ਘਣੀ ਬਹੁਤੀ ਘਣੀ ਪਿਆਸਾ ਹੁੰਦੀ ਦਰਸ਼ਨਾਂ ਦੀ ਦਿਦਾਰਿਆਂ ਦੀ ਹੋਰ ਕੋਈ ਖਾਸ ਪ੍ਰੇਮ ਵਾਲਿਆਂ ਦੇ ਮਨ ਵਿੱਚ ਜਗਿਆਸੂਆਂ ਦੇ ਨਹੀਂ ਹੁੰਦੀ ਦੁਨੀਆਂ ਦੀਆਂ ਖਾਹਿਸ਼ਾਂ ਨੂੰ ਮੇਟ ਕੇ ਪਰੇ ਕਰਕੇ ਪਦਾਰਥਾਂ ਦੀ ਭੁੱਖ ਨਹੀਂ ਹੁੰਦੀ ਦੁਨੀਆਂ ਦੀ ਵਡਿਆਈ ਦੀ ਭੁੱਖ ਨਹੀਂ ਹੁੰਦੀ ਵੀ ਮੇਰੀ ਜੈ ਜੈਕਾਰ ਹੋਵੇ ਇੱਕੋ ਇੱਕ ਦਿਦਾਰਿਆਂ ਦੀ ਪਿਆਸ ਜਿਨ੍ਹਾਂ ਨੂੰ ਲੱਗੀ ਮਨ ਤਨ ਪਿਆਸ ਦਰਸ਼ਨ ਘਣੀ ਬਹੁਤ ਹੀ ਘਣੀ ਪਿਆਸਾ ਹੁੰਦੀ ਹੈ ਕੋਈ ਆਣ ਮਿਲਾਵੇ ਮਾਏ ਮਾਏ ਮੈਨੂੰ ਕੋਈ ਆਣ ਕੇ ਮਿਲਾ ਦੇਵੇ ਸੱਚੇ ਪਾਤਸ਼ਾਹ ਦੇ ਨਾਲ ਕੋਈ ਮਿਲਾ ਦੇਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕੈ ਤਾਂ ਹੀ ਜੇ ਸੁੱਖ ਦੇ ਤਾਂ ਤੁਜਾ ਰਾਧੀ ਦੁੱਖ ਭੀ ਤੁਜਾ ਧਿਆਈ ਜੇ ਭੁੱਖ ਦੇ ਤਾਂ ਇਹ ਤੇ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਬਰ ਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੁੱਖ ਆਈ ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲੈ ਹੋ ਵਡਿਆਈ ਸੱਚੇ ਪਾਤਸ਼ਾਹ ਹੀ ਵਡਿਆਈ ਮਾਂ ਆਪਣੇ ਨਾਲ ਮੇਲ ਲਵੋ ਹੋਰ ਕੋਈ ਨਹੀਂ ਸੋ ਇਹ ਬਿਰਤੀ ਹੁੰਦੀ ਜਗਿਆਸੂ ਦੀ ਕੋਈ ਆਣ ਮਿਲਾਵੈ ਮਾਏ ਕੋਈ ਮੈਨੂੰ ਆ ਕੇ ਮਿਲਾ ਦੇਵੇ ਸੱਚੇ ਪਾਤਸ਼ਾਹ ਨਾਲ ਇਹ ਪ੍ਰੇਮ ਜਿਹੜਾ ਟੁੱਟੇ ਨਾ ਇਹ ਪ੍ਰਪੱਕ ਕਰਕੇ ਅਤੇ ਵਾਹਿਗੁਰੂ ਦਾ ਗਿਆਨ

ਨੇ ਪ੍ਰੇਮ ਰਸ ਨੂੰ, ਪ੍ਰੇਮ ਤੋਂ ਬਾਅਦ ਫਿਰ ਜੋ ਹਿਰਦੇ ਵਿੱਚ ਪਰਪੱਕ ਹੋ ਜਾਂਦਾ ਫਿਰ ਰਸ ਹੀ ਰਸ ਹੈ, ਖੇੜਾ ਹੀ ਖੇੜਾ, ਆਨੰਦ ਹੀ ਆਨੰਦ ਹੈ। ਤਾਂ ਹੀ ਕਿਹਾ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁੱਖ ਪਾਪ ਕਾ ਨਾਸ਼। ਜਿੰਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚਾਖਿਆ, ਮਾਣ ਲਿਆ ਹੈ, ਪੈਦਾ ਕਰ ਲਿਆ ਹੈ, ਪ੍ਰਗਟ ਕਰ ਲਿਆ ਹੈ, ਸੇ ਤ੍ਰਿਪਤ ਰਹੇ ਆ ਗਾਏ, ਉਹਨਾਂ ਨੂੰ ਫਿਰ ਕੋਈ ਭੁੱਖ ਇਹ ਲੋਕ ਦੀ ਵਾਸ਼ਨਾ, ਪਦਾਰਥਾਂ ਆਦਿਕ ਦੀ ਹੋਰ, ਕੋਈ ਪਰਲੋਕ ਦੀ ਇੱਛਾ ਜਿਵੇਂ ਲੋਕਾਂ ਨੂੰ ਹੁੰਦੀ ਆ, ਸਵਰਗਾਂ ਆਦਿਕ ਦੀ ਸੁੱਖ, ਇਹ ਵੀ ਤਪੱਛਵੀ ਜਿਹੜੇ ਸੋ ਤਪੱਛਿਆ ਕਰਦੇ ਸੀ ਉਹ ਇੱਥੇ ਹੀ ਅਟਕ ਜਾਂਦੇ ਸੀ। ਸਵਰਗਾਂ 'ਚ ਜਾਵਾਂਗੇ, ਆਨੰਦ ਲਵਾਂਗੇ, ਹੂਰਾਂ ਦੇ ਪਰੀਆਂ ਦੇ ਸੁੱਖ ਲਵਾਂਗੇ, ਅਪਸ਼ਰਾਂ ਦੇ, ਇਹ ਵੀ ਬਿਮਾਰੀ ਹੁੰਦੀ ਸੀ ਸੋ ਪੁਰਾਣੇ ਰਿਖੀਆਂ ਨੂੰ। ਇਸ ਕਰਕੇ ਵਾਰ ਵਾਰ ਸਾਰੇ ਧਰਮ ਗ੍ਰੰਥਾਂ ਨੇ ਨਰਕ ਸਵਰਗ ਦਾ ਕਥਨ ਕੀਤਾ ਹੈ। ਤ੍ਰਿਪਤ ਰਹੇ ਆ ਅਗਾਏ, ਤ੍ਰਿਪਤ ਦਾ ਅਰਥ ਵੀ ਹੁੰਦਾ ਰੱਜਣਾ ਅਤੇ ਅਗਾਏ ਦਾ ਅਰਥ ਵੀ ਹੁੰਦਾ ਰੱਜਣਾ, ਇਹ ਦੋ ਹੋ ਗਏ ਸ਼ਬਦ। ਸੋ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ, ਮਾਣ ਲਿਆ, ਉਹ ਐਸਾ ਕਹਿ ਰਸ ਆ ਵੀ ਪੂਰਨ ਤੌਰ 'ਤੇ ਰੱਜ ਆ ਜਾਂਦਾ ਉਹਨਾਂ ਨੂੰ। ਫਿਰ ਨਾ ਇਸ ਦੁਨੀਆਂ ਦਾ ਕੋਈ ਰਾਜ ਵੀ ਦੇਵੇ ਨਾ ਉਹਦੇ ਵੱਟੇ, ਰੱਬ ਦਾ ਪਿਆਰਾ ਰਾਜ ਵੀ ਪਰੇ ਕਰ ਦਿੰਦਾ, ਰਾਜ ਨੂੰ ਵੀ ਲੱਤ ਮਾਰ ਦਿੰਦਾ ਵਾ, ਧਰਮ ਕਮਾਉਣ ਵਾਲਾ ਬੰਦਾ ਜਿਹੜਾ, ਅਤੇ ਪਰਲੋਕ ਦੇ ਜਿਹੜੇ ਸਵਰਗ ਆਦਿਕ ਆ ਉਹ ਵੀ ਉਹ ਐਵੇਂ ਹੀ ਸਮਝਦਾ ਹੈ। ਇਸ ਕਰਕੇ ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਉਰਾਦੇ, ਦੋਵਾਂ ਨੂੰ ਰੱਦ ਕਰ ਦਿੰਦਾ, ਉਹਨੂੰ ਨਹੀਂ ਕੋਈ ਭੁੱਖ ਹੁੰਦੀ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਰਾਜ ਨਹੀਂ ਚਾਹੁੰਦੇ, ਮੁਕਤੀ ਨਹੀਂ ਚਾਹੁੰਦੇ। ਮਨ ਪ੍ਰੇਮ ਮਨ ਪ੍ਰੀਤ ਚਰਨ ਕਮਲਾਰੇ, ਇੱਕੋ ਇੱਕ ਭੁੱਖ ਹੁੰਦੀ ਇਹਨਾਂ ਰਾਸਾ ਪ੍ਰੇਮ ਵਿੱਚ, ਮਨ ਪ੍ਰੀਤ ਚਰਨ ਕਮਲਾਰੇ, ਹੇ ਵਾਹਿਗੁਰੂ ਤੇਰੇ ਚਰਨ ਕਮਲਾਂ ਦੇ ਨਾਲ ਪ੍ਰੀਤ ਲੱਗੀ ਰਹੇ, ਇਹ ਪ੍ਰੇਮ ਨਾ ਟੁੱਟੇ, ਇਹ ਐਸਾ ਪ੍ਰੇਮ ਪ੍ਰੇਮ ਹੀ ਹੈ ਜਿਹਦੇ ਕਰਕੇ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋ ਜਾਂਦਾ ਇੱਕ, ਸੋ ਹਮੇਸ਼ਾ ਹੀ ਵਾਹਿਗੁਰੂ ਦਾ ਪੱਖ ਪ੍ਰਾਪਤ ਹੁੰਦਾ ਹੈ, ਉਹਦਾ ਸੰਗ ਪ੍ਰਾਪਤ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਹੀ ਲਿਖਿਆ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹਿਰਦਿਓਂ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਹੈ। ਸੱਚੇ ਪਾਤਸ਼ਾਹ ਉਹ ਕਹਿੰਦੇ ਮਹਾਰਾਜ ਰਾਜ ਰਾਜ ਵੀ ਧਰੂ ਭਾਵੇਂ ਰਾਜ ਦੀ ਇੱਛਾ ਲੈ ਕੇ ਗਿਆ ਸੀ, ਪਰ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ ਐਸਾ ਪ੍ਰੇਮ ਰਸ ਪੈਦਾ, ਸਭ ਮਰ ਗਈ ਇੱਛਾ। ਅਤੇ ਕਹਿੰਦਾ ਮੈਨੂੰ ਤਾਂ ਕੁਝ ਨਹੀਂ ਚਾਹੀਦਾ, ਮਹਾਰਾਜ ਤੇਰਾ ਆਨੰਦ ਤੇਰੇ ਦਿਦਾਰਿਆਂ ਦਾ ਇੰਨਾ। ਮੈਂ ਕਿਹਾ ਨਹੀਂ, ਉਹ ਜਿਹੜੀ ਇੱਛਾ ਲੈ ਕੇ ਆਇਆ ਸੀ ਤੁਹਾਨੂੰ ਪੂਰੀ ਕਰੂੰਗਾ, ਮੇਰਾ ਵੀ ਬਿਰਦ ਆ, ਮੇਰਾ ਵੀ ਧਰਮ ਆ। ਜਾ 36,000 ਵਰਾ ਤੇਰੀ ਉਮਰ ਰਹਿੰਦੀ ਹੈ, ਲੱਖ ਵਰਿਆਂ ਦੀ ਉਮਰ ਹੁੰਦੀ ਸਤਯੁਗ ਦੇ ਵਿੱਚ, ਜਦੋਂ ਪ੍ਰਹਿਲਾਦ ਅਤੇ ਧਰੁਵ ਜੀ ਹੋਏ ਨੇ ਪਹਿਲੇ ਯੁੱਗ ਵਿੱਚ। ਸੋ 36,000 ਵਰਾ ਜਾ ਕੇ ਰਾਜ ਕਰ, ਇਹ ਮਾਤ ਲੋਕ ਆਗਰੇ 'ਤੇ ਰਾਜ ਕੀਤਾ ਸੀ ਉਹਨਾਂ ਨੇ, ਔਰ ਗੁਰੂ ਪਿਆਰੀ ਸਾਹਿਬ ਨੇ ਆਗਰਾ ਉਹਨਾਂ ਦੀ ਰਾਜਧਾਨੀ ਸੀ। ਐਸਾ ਹੁੰਦਾ ਹੈ, ਪਰ ਉਹਨਾਂ ਦੇ ਅੰਦਰ ਪ੍ਰੀਤ ਐਸਾ ਸੀ, ਚਰਨ ਪ੍ਰੀਤ ਹੀ ਰਹਿ ਜਾਂਦੀ ਰੱਬ ਦੇ ਪਿਆਰਿਆਂ ਦੇ, ਨਹੀਂ ਉਹਨਾਂ ਨੂੰ ਕੋਈ ਭੁੱਖ ਰਹਿੰਦੀ। ਸੇ ਤ੍ਰਿਪਤ ਰਹੇ ਆ ਗਾਏ ਦਾ ਭਾਵ ਹੀ ਇਹ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਨਹੀਂ ਰਹਿ ਜਾਂਦੀ, ਅਤੇ ਨਾ ਪ੍ਰਲੋਕ ਦੀ ਕੋਈ ਖਾਸ ਹੁੰਦੀ ਹੈ, ਕੋਈ ਸਵਰਗਾਂ ਦੀ ਕੋਈ ਹੋਰ ਆਦਿ, ਪੂਰਨ ਆਨੰਦ ਪੂਰਨ ਅਸ ਉੱਥੋਂ ਰਾਜ ਉਹਨਾਂ ਨੂੰ।

0: ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜਦਾ ਹੈ। ਇੱਕੋ ਇੱਕ ਹੁੰਦਾ ਵੀ ਇਹ ਪ੍ਰੇਮ ਵਿੱਚ ਫਰਕ ਨਾ ਪੈ ਜਾਵੇ, ਇਹ ਨਾ ਟੁੱਟ ਜਾਵੇ। ਇਹੀ ਕਿਹਾ ਭਗਤ ਰਵਿਦਾਸ ਜੀ ਨੇ, ਪ੍ਰੇਮ ਜਾਏ ਤੋ ਡਰਪਾ ਤੇਰੋ ਜਨ। ਰੱਬ ਦਾ ਪਿਆਰਾ ਨਿਰਭਉ ਨਿਰਵੈਰ ਹੁੰਦਾ ਹੈ, ਬੇ ਪ੍ਰਵਾਹ ਹੁੰਦਾ ਹੈ, ਪਰ ਡਰਦਾ ਕਦੋਂ ਆ? ਸੰਸਾਰ ਜਦੋਂ ਕਦੋਂ ਪੈਦਾ ਹੁੰਦਾ? ਜਦੋਂ ਪ੍ਰੇਮ ਦੀ ਤਾਰ ਵਿੱਚ ਫਰਕ ਪਵੇ, ਨਿਜਮ ਨੇਮ ਵਿੱਚ ਫਰਕ ਪਵੇ, ਉਦੋਂ ਤੌਖਲਾ ਬਣਦਾ, ਉਦੋਂ ਜਾਨ ਨਿਕਲਦੀ ਸਮਝ। ਸੋ ਇਸ ਕਰਕੇ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ, ਤਾਂ ਤੇਰਾ ਪਿਆਰਾ ਡਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪ ਤਿਆਗ ਬੇਨਤੀ ਕਰਹਿ, ਆਪਣਾ ਆਪ ਤਿਆਗ ਕੇ, ਭਾਵੇਂ ਪ੍ਰੇਮ ਪ੍ਰਭਕ ਹੁੰਦਾ, ਅਵਸਥਾ ਬਣੀ ਹੁੰਦੀ ਹੈ, ਪਰਮ ਆਨੰਦ ਹੁੰਦਾ, ਪਰ ਇਹਦੇ ਵਿੱਚ ਫਰਕ ਨਾ ਪੈ ਜਾਵੇ। ਰੱਬ ਦੇ ਪਿਆਰੇ ਆਪਣਾ ਆਪ ਛੱਡ ਕੇ ਬੇਨਤੀਆਂ ਹੀ ਕਰਦੇ ਰਹਿੰਦੇ, ਹੇ ਸੱਚੇ ਪਾਤਸ਼ਾਹ ਆਪਣੇ ਚਰਨ ਕਮਲਾਂ ਨਾਲ, ਆਪਣੇ ਨਾਮ ਰੂਪੇ ਪੱਲੇ ਨਾਲ ਪ੍ਰੇਮਾ ਭਗਤੀ ਦਾ ਲੜ ਫੜਾਈ ਰੱਖਿਓ, ਇਹ ਨਾ ਛੁਡਾਇਓ, ਆਪਣੇ ਚਰਨਾਂ ਨਾਲ ਲੜਦੇ ਨਾਲ ਲਾ ਕੇ ਰਹੋ ਸੱਚੇ ਪਾਤਸ਼ਾਹ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹਾਦਰ ਸ਼ਾਹ ਦੇ ਕੋਲ ਗਏ ਨੇ ਸਾਧ ਸੰਗਤ ਜੀ, ਉਹਦੀ ਕਚਹਿਰੀ ਵਿੱਚ ਸਨਮਾਨ ਨਾਲ ਉਹਨੇ ਬੁਲਾਇਆ ਸੀ, ਬਹੁਤ ਸਨਮਾਨ ਕੀਤਾ, ਅਤੇ ਉੱਥੇ ਸ਼ਾਹੀ ਕਾਜੀ ਬੈਠਾ ਸੀ। ਜਦੋਂ ਸੱਚੇ ਪਾਤਸ਼ਾਹ ਉੱਚੇ ਸਿੰਘਾਸਨ 'ਤੇ ਸੁਭਾਏਮਾਨ ਹੋਏ, ਬਿਰਾਜ ਉੱਥੇ ਬੈਠ ਗਏ, ਸੁਭਾਏਮਾਨ ਹੋ ਗਏ, ਅਤੇ ਕਾਜੀ ਨੇ ਸਵਾਲ ਕੀਤਾ ਵੀ ਤੁਸੀਂ ਖੁਦਾ ਦਾ ਨੂਰ ਹੋ, ਖੁਦਾਵੰਦ ਹੋ। ਅਤੇ ਪਹਿਲਾ ਸਵਾਲ ਉਹਨੇ ਇਹ ਕੀਤਾ ਵੀ ਖੁਦਾ ਨੂੰ ਕੀ ਪਾਉਣਾ ਵਾ, ਖੁਦਾ ਨੂੰ ਕਿਵੇਂ ਪਾਇਆ ਜਾਂਦਾ ਸੱਚੇ ਪਾਤਸ਼ਾਹ ਦੱਸੋ। ਮਹਾਰਾਜ ਕਹਿੰਦੇ ਵੀ ਜਿੰਨੇ ਐਬ ਆ ਸਾਰੇ ਛੱਡ ਦੇਵੇ, ਸਾਰੇ ਐਬ ਗੁਨਾਹਾਂ ਨੂੰ ਛੱਡ ਕੇ ਸਰੀਰ ਰਾਹੀਂ ਭਗਤੀ ਕਰੇ, ਸੇਵਾ ਸਿਮਰਨ ਕਰੇ, ਪਰ ਪੁਕਾਰ ਕਰੇ ਕਾਜੀ, ਅਤੇ ਫਿਰ ਬੇਨਤੀਆਂ ਕਰੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੇ, ਕਿਰਪਾ ਕਰੇ, ਬੇਨਤੀਆਂ ਕਰੇ। ਉਹ ਕਹਿਣ ਲੱਗਾ ਵੀ ਇਹ ਤਾਂ ਤੁਸੀਂ ਸੌ ਹੋਰ ਹੀ ਕੁਝ ਕਹਿ ਦਿੱਤਾ। ਮਹਾਰਾਜ ਕਹਿੰਦੇ ਕੀ? ਕਹਿੰਦੇ ਵੀ ਜਦੋਂ ਸਾਰੇ ਗੁਨਾਹ ਛੱਡ ਦਿੱਤੇ, ਐਬ ਛੁੱਟ ਗਏ, ਸਰੀਰ ਨਾਲ ਬੰਦਗੀ ਹੋਈ, ਫਿਰ ਬੇਨਤੀ ਕਰਨ ਦਾ ਕੀ ਫਾਇਦਾ, ਇਹ ਕਿਉਂ? ਫਿਰ ਸੱਚੇ ਪਾਤਸ਼ਾਹ ਕਹਿੰਦੇ ਅੱਛਾ, ਹੱਸ ਪਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਹਾਰਾਜ ਕਹਿਣ ਲੱਗੇ ਵੀ ਫਿਰ ਇਉਂ ਕਰ ਕਾਜੀ, ਆਪਣਾ ਮਨ ਕਾਬੂ ਕਰਕੇ ਵਿਖਾ, ਜਾਂ ਦੋ ਮਿੰਟ ਆਪਦਾ ਮਨ ਰੋਕ ਕੇ ਵਿਖਾ। ਉਹਨੇ ਯਤਨ ਕੀਤਾ, ਨਹੀਂ ਰੁਕਿਆ ਮਨ, ਸੰਕਲਪ ਵਿਕਲਪ ਉੱਠਾ ਹੀ ਗਿਆ, ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਕਾਬੂ ਨਹੀਂ ਆਉਂਦਾ। ਮਹਾਰਾਜ ਕਹਿੰਦੇ ਕਿਉਂ ਲੱਗ ਗਿਆ ਪਤਾ ਫਿਰ ਕਿਉਂ ਕਰਨੀਆਂ ਬੇਨਤੀਆਂ? ਇਸ ਕਰਕੇ ਡਿੱਗਦੇ ਤਾਂ ਨੇ ਜਦੋਂ 100-200 ਬੰਦਾ ਮਗਰ ਮਗਰ ਫਿਰਦਾ ਨਾ, ਜੈ ਜੈਕਾਰ ਹੋਣ ਲੱਗ ਪੈਂਦੀ, ਅਤੇ ਮੁੜ ਕੇ ਦਰਬਾਰ ਸਾਹਿਬ ਦੇ ਉਲਟੀ ਬੋਲਣ ਲੱਗ ਪੈਂਦੇ ਆ ਜਲ ਦੇ ਉੱਪਰ, ਫਿਰ ਹੋਰ ਕੁਝ ਕੀ ਹਾਲਤ ਹੁੰਦਾ ਫਿਰ ਵੇਖਿਆ ਨਾ ਆਪਾਂ। ਇਹ ਕਾਰਨ ਹੁੰਦਾ ਵੀ ਅਰਦਾਸਾਂ ਛੱਡ ਦਿੰਦੇ ਨੇ, ਆਪਣੇ ਗਿਆਨ ਦਾ ਹੰਕਾਰ ਹੋ ਜਾਂਦਾ ਵੀ ਅਸੀਂ ਬੜੇ ਸਿਆਣੇ ਹਾਂ, ਅੱਜ ਕੱਲ੍ਹ ਦੇ ਫਿਲਾਸਫਰ ਨੇ ਜਿਹੜੇ ਵਿਦਵਾਨ ਨੇ, ਵਿਦਵਾਨ ਵੈਸੇ ਹੁੰਦੇ ਨਹੀਂ, ਵਿਦਵਤਾ ਤੇ ਆ ਹੈ ਸਤਿਗੁਰੂ ਕਿਰਪਾ ਕਰਨ। ਸੱਚੇ ਪਾਤਸ਼ਾਹ ਵਿਣ ਪ੍ਰਭ ਇਸ ਕਰਕੇ ਆਪ ਤਿਆਗ ਬੇਨਤੀ ਕਰੇ। ਗੁਰੂ ਨਾਨਕ ਦਾ ਮਿਸ਼ਨ ਇਹ ਹੀ ਹੈ, ਕਿੱਡਾ ਗਿਆਨਵਾਨ ਹੋ ਜੇ, ਕਿੱਡਾ ਮਹਾਤਮਾ ਹੋਵੇ ਬ੍ਰਹਮ ਗਿਆਨੀ, ਆਪਣਾ ਆਪ ਛੱਡ ਕੇ ਬੇਨਤੀਆਂ ਕਰ। ਬਾਬਾ ਬੁੱਢਾ ਸਾਹਿਬ ਜੀ ਦੀ ਵਡਿਆਈ ਤਾਂ ਹੀ ਐਡੀ ਵੱਡੀ, ਤਾਂ ਸਤਿਗੁਰਾਂ ਇੰਨੀ ਵਡਿਆਈ ਦਿੱਤੀ ਹੈ ਵੀ ਉਹ ਸਨਮੁਖ ਰਿਹਾ ਪਹਿਲੇ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ। ਉਹਨੇ ਕਦੇ ਹੰਕਾਰ ਵਾਲਾ ਬਚਨ ਨਹੀਂ ਕੀਤਾ, ਕਦੇ ਸਨਮੁਖ ਹਰੇਕ ਕਾਰਜ ਵਿੱਚ ਮਹਾਰਾਜ ਨੇ ਸਲਾਹ ਲਈ ਹੈ, ਕਿਉਂਕਿ ਹਿਰਦੇ ਵਿੱਚ ਪ੍ਰੇਮ ਹੀ ਪ੍ਰੇਮ ਸੀ। ਆਉਂ ਮੈਂ ਤਾਂ ਹੈ ਹੀ ਨਹੀਂ, ਜੋ ਗੁਰੂ ਦਾ ਹਿਰਦਾ ਉਹ ਬਾਬਾ ਬੁੱਢਾ ਸਾਹਿਬ ਦਾ ਹਿਰਦਾ ਸੀ, ਇੱਕ ਮਿਕਸ, ਹਰੇਕ ਕਾਰਜ ਵਿੱਚ ਹਰੇਕ ਟਰਨ ਪੁਆਇੰਟ 'ਤੇ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਨਾਲ ਆਊ। ਸੋ ਐਸੇ ਮਹਾਂਪੁਰਖ ਹੁੰਦੇ ਨੇ, ਆਪ ਤਿਆਗ ਬੇਨਤੀ ਕਰ, ਫਿਰ ਮੰਨ ਗਿਆ ਸ਼ਾਹੀ ਕਾਜੀ ਕਹਿੰਦਾ। ਮਹਾਰਾਜ ਕਹਿੰਦੇ ਫਿਰ ਤਾਂ ਕਿਹਾ ਬੇਨਤੀ, ਹਰ ਵੇਲੇ ਅਰਦਾਸਾਂ ਬੇਨਤੀਆਂ ਲੈ ਲੜੀਆਂ, ਇਹ ਮਨ ਦਾ ਕੀ ਪਤਾ ਵਾ? ਤੈਨੂੰ ਤਾਂ ਮਹਾਰਾਜ ਕਹਿੰਦੇ ਵਿਦਵਾਨ ਕਹਿੰਦੇ ਨੇ ਵੀ ਮਨ ਦੇ ਮਗਰ ਨਾ ਲੱਗੀ ਹੈ, ਮਨ ਦੇ ਮਤੇ ਨੇਕ, ਮਨ ਦੇ ਮਾਰੇ ਮਰ ਗਏ, ਕਾਜੀ ਮੁੱਲਾਂ ਸੇਖ, ਤੇਰੇ ਅਰਗੇ ਮਨ ਦੇ, ਸੋ ਦਬਾਏ ਹੋਏ ਦਬ ਗਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਬੇਨਤੀਆਂ ਲੇਹੋ ਪ੍ਰਭੂ ਲੜਦਾ, ਆਪ ਤਿਆਗ, ਆਪਣਾ ਆਪ ਛੱਡ ਕੇ ਅਰਦਾਸਾਂ ਜੋਦੜੀਆਂ ਕਰਨੀਆਂ ਨੇ ਸੱਚੇ ਪਾਤਸ਼ਾਹ, ਆਪਣਾ ਲੜ ਫੜਾਈ ਰੱਖਿਓ, ਇਹ ਨਾ ਛਡਾਇਓ। ਗੁਰਸਿੱਖੀ ਰੂਪੀ ਪੱਲਾ, ਨਿਤਨੇਮ ਦਾ ਪੱਲਾ, ਬਾਣੀ ਸ਼ਬਦ ਦਾ ਪੱਲਾ, ਨਾਮ ਦਾ ਆਸਰਾ ਸੱਚੇ ਪਾਤਸ਼ਾਹ ਜੀ ਇਹ ਫੜਾਈ ਰੱਖਿਓ।
1: ਜੋ ਹਰ ਕੰਤ ਮਿਲਾਇਆ, ਸੇ ਵਿਛੜ ਕਥ ਹੈ ਨਾ ਜਾਏ।
0: ਫਿਰ ਐਸਿਆਂ ਨੂੰ ਇੱਕ ਰਸ ਮਹਾਰਾਜ ਮਿਲਾ ਲੈਂਦੇ ਨੇ, ਉਹਨਾਂ ਦਾ ਫਿਰ ਵਿਛੋੜਾ ਨਹੀਂ ਹੁੰਦਾ। ਭਾਵੇਂ ਆਰੀਆ ਸਮਾਜੀ ਜਿਹੜੇ ਹੋਏ ਨੇ ਨਾ, ਸੋ ਉਹਨਾਂ ਦੇ ਮੁਖੀ ਦਇਆਨੰਦ ਹੋਇਆ। ਇਹਨੇ ਗ੍ਰੰਥ ਲਿਖਿਆ ਸਾਧ ਸੰਗਤ ਜੀ ਸਤਿਆਰਥ ਪ੍ਰਕਾਸ਼ ਦਇਆਨੰਦ ਨੇ, ਅਤੇ ਉਹਦੇ ਵਿੱਚ ਇਹਨੇ ਲਿਖਿਆ ਵੀ 3.5 ਕਰੋੜ ਸਾਲ ਜਿਹੜੀ ਰੂਹ ਆ ਬ੍ਰਹਮ ਗਿਆਨ ਹੋਣ 'ਤੇ ਵੀ ਉਹ ਮਿਲ ਕੇ ਫਿਰ ਵੱਖਰੀ ਹੋ ਜਾਂਦੀ, ਸੋ 3.5 ਕਰੋੜ ਵਰੇ ਬਾਅਦ ਵੱਖਰੀ ਹੋ ਜਾਂਦੀ। ਇਹਨੇ ਲਿਖਿਆ ਬਹੁਤ ਕੁਝ, ਇਹਨੇ ਲਿਖਿਆ ਝੂਠ ਝਾਟ ਜਿਹਾ ਆਦਿਕ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੋਹਰ ਲਾਈ ਹੈ ਅਸੂ ਦੇ ਮਹੀਨੇ ਵਿੱਚ, ਜੋ ਹਰ ਕੰਤ ਮਿਲਾਈ ਆ ਸੋ ਵਿਛੜ ਕਤਾ ਨਾ ਜਾਏ। ਜਿਨ੍ਹਾਂ ਨੂੰ ਕੰਤ ਮਾਲਕ ਪ੍ਰਭੂ ਨੇ ਹਿਰਦੇ ਰੂਪੀ ਸੇਜਾ 'ਤੇ, ਜਿਨ੍ਹਾਂ ਗੁਰਮੁਖ ਸਖੀਆਂ ਨੂੰ ਮਹਾਤਮਾ ਨੂੰ ਇੱਕ ਵਾਰ ਬ੍ਰਹਮ ਗਿਆਨ ਹੋ ਗਿਆ ਨਾ, ਅਤੇ ਅਰਦਾਸਾਂ ਬੇਨਤੀਆਂ ਜਿਹੜੀਆਂ ਕਰਦੀਆਂ ਮਾਲਾ ਉਹ ਵਿਛੜ ਕੇ ਫਿਰ ਕਿਤੇ ਦੁਨੀਆਂ 'ਚ ਨਹੀਂ ਜਾਂਦੀਆਂ। ਉਹ 3.5 ਕਰੋੜ ਸਾਲ ਬਾਅਦ ਵੀ ਰੂਹਾਂ ਵੱਖਰੀਆਂ ਨਹੀਂ ਹੁੰਦੀਆਂ ਸੱਚੇ ਪਾਤਸ਼ਾਹ, ਕਿਉਂਕਿ ਮਿਲਾਪ ਹੀ ਐਸਾ ਵਾ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ, ਉਹਨੂੰ ਕੌਣ ਵੱਖਰਾ ਕਰ ਲੂ। ਜਿਹੜਾ ਪਾਣੀ ਪਾਣੀ ਵਿੱਚ ਪਾਇਆ ਹੁੰਦਾ ਆਪਾਂ ਉਹ ਪਾਣੀ ਨਹੀਂ ਕੱਢ ਸਕਦੇ ਜਿਹੜਾ ਪਾਇਆ ਹੁੰਦਾ ਪਾਣੀ ਵਿੱਚ। ਸਤਿਗੁਰੂ ਨੇ ਜਿੰਨਾ ਤੱਕ, ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਵੀ ਕਿਹਾ, ਪ੍ਰੇਮ ਦੀ ਅਵਸਥਾ ਦੁਆਰਾ ਜਿਹੜੇ ਮਿਲੇ ਨੇ ਉਹ ਨਹੀਂ ਵੱਖਰੇ ਹੁੰਦੇ। ਉਹਨਾਂ ਵੀ ਪਾਵਨ ਬਾਣੀ ਵਿੱਚ ਕਿਹਾ, ਜੋ ਜਨ ਭਾਉ ਭਗਤ ਕਛ ਜਾਣੈ ਤਾ ਕੋ ਅਚਰਜ ਕਾਹੋ, ਜਿਉਂ ਜਲ ਜਲ ਮਹਿ ਪੈ ਸੁਨ ਨਿਕਸੈ ਤਿਉਂ ਢੁਰ ਮਿਲਿਓ ਜੁਲਾਹੋ। ਜਿਵੇਂ ਪਾਣੀ ਪਾਣੀ ਵਿੱਚ ਪੈ ਕੇ ਵੱਖਰਾ ਨਹੀਂ ਹੁੰਦਾ, ਉਹ ਮੈਂ ਜੁਲਾਹਾ ਜਿਹਨੂੰ ਆਉਂਦੇ ਸੀ ਇਹ ਪੰਡਿਤ ਕੰਛੀ ਦੇ, ਮਖੌਲ ਕਰਦੇ ਸੀ ਰੱਬ ਨਾਲ ਇੱਕ ਮਿਕ ਹੋ ਗਿਆ ਵਾ, ਮੈਨੂੰ ਵੱਖਰਾ ਕਰਕੇ ਵਿਖਾਓ। ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਗੁਰ ਕਿਰਪਾ ਜੇ ਨਰਕੋ ਪੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ। ਇਉਂ ਲੀਨ ਹੋ ਜਾਂਦੇ ਪਾਣੀ ਨਾਲ ਪਾਣੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਸੋ ਜਿਨ੍ਹਾਂ ਨੂੰ ਮਿਲਾ ਲਿਆ ਤਾਂ ਉਹ ਫਿਰ ਵਿਛੜ ਕੇ ਕਿਤੇ ਹੋਰ ਜੂਨੀਆਂ ਵਿੱਚ ਕਿਤੇ ਨਹੀਂ ਜਾਂਦੀਆਂ, ਵੱਖਰੀਆਂ ਨਹੀਂ ਹੁੰਦੀਆਂ। ਬ੍ਰਹਮ ਹੈ ਬ੍ਰਹਮ ਮਿਲਿਆ ਕੋਇ ਨਾ ਸਾਕਾ ਭਿੰਨ ਕਰ ਬਾਲੇ ਰਾਮ ਜੀਓ, ਐਸੀ ਬਖਸ਼ਿਸ਼ ਹੁੰਦੀ ਹੈ ਫਿਰ ਉਹਨਾਂ ਨੂੰ। ਇਸੇ ਵਾਸਤੇ ਤਾਂ ਸਾਰੀ ਜ਼ਿੰਦਗੀ ਕਮਾਈ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੇਰਾ ਮਿਲਾਪ ਹੋ ਜਾਵੇ ਅਤੇ 84 ਦਾ ਗੇੜ ਮਿਟ ਜਾਵੇ, ਸਦਾ ਸੁਪਰਮ ਆਨੰਦ ਵਿੱਚ ਸਮਾ ਜਾਈ। ਉਹ ਰੂਹਾਂ 'ਤੇ ਫਿਰ ਅਮਰ ਆਨੰਦ ਸਰੂਪ ਹੋ ਜਾਂਦੀਆਂ ਨੇ, ਅਕਾਲ ਦੇ ਵਿੱਚ ਹੀ ਸਮਾ ਜਾਂਦੀਆਂ।

ਸਾਧ ਸੰਗ ਜੀ, ਪ੍ਰਭੂ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਹੈ। ਗਿਆਨਵਾਨ ਐਸੀ ਵਸਤਾ ਹੁੰਦੀ, ਜੇਤਾ ਪੇਖਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ। ਨਾਮ ਹੀ ਸੁਣਾਈ ਦਿੰਦਾ ਨਾਨਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਹਰ ਸਰਨ ਆਏ, ਹਰ ਇੱਕ ਜਗ੍ਹਾ 'ਤੇ ਸਰਨ ਵਾਹਿਗੁਰੂ ਦੇ ਵਿੱਚ ਆ ਜਾਂਦੇ ਨੇ, ਹਰ ਇੱਕ ਥਾਂ 'ਤੇ ਮਿਲੇ ਰਹਿੰਦੇ ਆ।

ਰੂਹਾਂ ਪਵਿੱਤਰ ਗੁਰਮੁਖ ਸਖੀਆਂ ਹਮੇਸ਼ਾ ਲਈ ਅੱਸੂ ਦੇ ਮਹੀਨੇ ਵਿੱਚ ਮਹਾਰਾਜ ਜੀ ਮੋਹਰ ਲਾਉਂਦੇ ਨੇ ਵੀ ਸੁਖੀ ਵਸਣ ਦੀ, ਸੁੱਖ ਦੇ ਵਿੱਚ ਵੱਸਦੀਆਂ ਨੇ, ਉਹਨਾਂ ਨੂੰ ਪਰਤ ਕੇ ਦੁੱਖ ਨਹੀਂ ਆਉਂਦਾ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਏਕਾ ਏਕੀ ਨੇਤਾ। ਸੋ ਐਸਾ ਆਨੰਦ ਹੀ ਆਨੰਦ, ਸੁੱਖ ਹੀ ਸੁੱਖ, ਜਿਹਨਾਂ ਮਾਇਆ ਹਰ ਰਾਏ, ਜਿਹਨਾਂ 'ਤੇ ਮਾਇਆ ਵਾਹਿਗੁਰੂ ਨੇ ਕਿਰਪਾ ਕੀਤੀ, ਦਇਆ ਮਾਇਆ ਕਿਰਪਾ ਠਾਕੁਰ ਕੀ, ਸੇਈ ਸੰਤ ਸੁਭਾਈ, ਸੁਭਾਵਕ ਹੀ ਉਹ ਮਹਾਂਪੁਰਸ਼ ਬਣ ਜਾਂਦੇ ਨੇ।

ਵੀ ਪੜ੍ਹਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਆਪਣਾ ਬਤੀਤ ਹੋਵੇ, ਇਹ ਅਰਦਾਸ ਬੇਨਤੀ ਕਰੀਏ। ਸੋ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ। ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ

0: ਜਿਨਾ ਮਯਾ ਹਰ ਰਾਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ। ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ, ਤਿਤ ਘਰਾਂ ਹੱਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰ।

ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਸਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਇ ਸਹਾਈ ਦਸਾਂ

ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆ ਮਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਚਿਆ ਰਿਆਇਤ। ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ।

ਜੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਜ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਪਤਿਤ ਪਾਵਨ ਕਿਰਪਾ ਨਿਧਨ ਅੰਤਰ ਜਾਮੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤ ਦੇ ਦੀਵਾਨ ਸਜੇ ਹਨ ਸੱਚੇ ਪਾਤਸ਼ਾਹ ਜੀਓ ਅੱਜ ਆਪ ਜੀ ਨੇ ਕਿਰਪਾ ਕੀਤੀ ਹੈ ਕੱਤਕ ਦਾ ਮਹੀਨਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਓ ਅੱਸੂ ਦਾ ਮਹੀਨਾ ਆਪ ਜੀ ਨੇ ਮਹਾਰਾਜ ਸੰਗਰਾਮ ਦਿਹਾੜਾ ਬਖਸ਼ਿਸ਼ ਕੀਤਾ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀ ਦਾ ਨਿਤਨੇਮ ਆਰਤੀ ਆਰਤਾ ਸ਼ਬਦ ਕੀਰਤਨ ਅਤੇ ਅੱਸੂ ਦੇ ਮਹੀਨੇ ਦੀ ਸ਼ਬਦ ਵਿਚਾਰ ਹੋਈ ਹੈ ਸੱਚੇ ਪਾਤਸ਼ਾਹ ਜੀਓ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਹਨ ਮਹਾਰਾਜ ਜੀਓ ਆਪ ਜੀ ਦੀ ਅਗਾਧ ਬੁੱਧ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਕੀਰਤਨ ਕਥਾ ਕਰਦੇ ਹਾਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕਥਾ ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦੇ ਵਸਾਉਣਾ ਜੀ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ 'ਤੇ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲ ਦੀ ਦਾਤ ਨਾ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਪਿਛਲਾ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਹੈ ਮਹਾਰਾਜ ਕਿਰਪਾ ਕਰਨੀ ਅੱਸੂ ਦਾ ਮਹੀਨਾ ਵੀ ਸੁੱਖ ਸ਼ਾਂਤੀ ਨਾਲ ਬਤੀਤ ਕਰਾਉਣ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦੇਖ ਸਜਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਦੇਣੀ ਆਪ ਦੀ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ ਸਰਬੱਤ ਸੰਗਤ ਨੂੰ ਪਾਵਨ ਮੁੱਖ ਵਾਕ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਚਿਆ ਕਰੇ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਦਿਵਸ ਮੂਰਤ ਪਹਿਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਿਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵ ਨ ਬਿਰਤੀ ਜਾਤੀ, ਅੰਤ ਗ੍ਰਹ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ। ਚੌ ਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨ ਪਹਾਈ, ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ। ਸਲੋਕਾ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤਾਣਾ, ਹੋਣਾ ਤੂੰ ਨਹਿ ਛੁੱਟਾ ਹੈ ਨਿਕ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿਚਿਤ ਬਹੁ ਚਿਤ ਬਨੀ, ਉਦਮ ਕਰੋ ਉਠ ਨੀਤਾ। ਹਰ ਕੀਰਤਨ ਕਾ ਹਰੋ ਹਰ ਦੇਹੋ, ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਜੀਤੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੋ ਸੋਹਿਲਾ, ਸਿਵਰੇ ਹੋ ਸਿਰਜਣਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੁਮਾਲੀਅਨ, ਦੇਖਾ ਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾ ਤੇ ਕਮਨ ਸੰਭਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀ ਸੜੀਆ, ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰੇ ਹੋ ਪਹੁੰਚਾ। ਸੱਦੜੇ ਨਿਤ ਪਵਾਨਾ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਾਨਾ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸਾ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਕੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਣ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ।

ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਅਹਿਸਾਸ ਹੋਇਆ, ਅਹਿਸਾਸ ਦਿਲਵਾਇਆ ਉਸ ਪੰਡਿਤ ਨੇ ਜੋ ਕਿ ਇਹਨਾਂ ਦੇ ਨਾਲ ਤੁਰ ਰਿਹਾ ਸੀ, ਜਾ ਰਿਹਾ ਸੀ। ਇਹਨਾਂ ਦਾ ਨਾਂ ਉਸ ਵੇਲੇ ਅਮਰੂ ਹੈ, ਅਮਰੂ ਕਰਕੇ ਲੋਕੀ ਜਾਣਦੇ ਹਨ। ਇਹ ਹਰਿਦੁਆਰ ਦੀ ਯਾਤਰਾ ਤੇ ਜਾਂਦੇ ਹਨ ਹਰ ਇੱਕ ਸਾਲ, ਤੇ ਸਾਧ ਸੰਗਤ ਇੱਕ ਪੰਡਿਤ ਜੋ ਇਹਨਾਂ ਦੇ ਨਾਲ ਤੁਰ ਰਿਹਾ ਰਸਤੇ ਦੇ ਵਿੱਚ ਬੈਠੇ, ਤੇ ਪੰਡਿਤ ਨੇ ਕਿਹਾ ਭਾਉ ਕਿ ਜਦੋਂ ਇਹ ਪ੍ਰਸ਼ਾਦ ਦੇਣ ਲੱਗੇ ਅਮਰੂ ਜੀ, ਤੇ ਉਸਨੇ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ, ਤੇ ਅਮਰੂ ਜੀ ਨੇ ਆਖਿਆ ਭਾਈ ਮੇਰਾ ਤਾਂ ਗੁਰੂ ਕੋਈ ਹੈ ਹੀ ਨਹੀਂ। ਤੇ ਪੰਡਿਤ ਨੇ ਸਾਫ ਇਨਕਾਰ ਕਰ ਦਿੱਤਾ, ਕਿਹਾ ਨਹੀਂ ਤੇਰੇ ਹੱਥ ਦਾ ਪ੍ਰਸ਼ਾਦ ਨਹੀਂ ਲੈਣਾ, ਤੇਰਾ ਤਾਂ ਕੋਈ ਗੁਰੂ ਹੀ ਨਹੀਂ, ਤੂੰ ਹਾਲੇ ਤਾਂ ਗੁਰੂ ਨਹੀਂ ਧਾਰਨ ਕੀਤਾ, ਇਹ ਤੇਰੀ ਯਾਤਰਾਵਾਂ ਅਸਫਲ ਹਨ, ਬੇਕਾਰ ਹਨ, ਕਿਉਂਕਿ ਤੇਰਾ ਗੁਰੂ ਕੋਈ ਨਹੀਂ ਹੈ, ਮੈਂ ਤੇਰੇ ਹੱਥ ਦਾ ਪ੍ਰਸ਼ਾਦ ਨਹੀਂ ਲੈਣਾ। ਜਿੰਨਾ ਦੇਰ ਤੱਕ ਮੈਂ ਤੇਰੇ ਸੰਗ ਰਿਹਾ, ਤੇਰੇ ਨਾਲ ਰਿਹਾ, ਇਹ ਮੇਰਾ ਟਾਈਮ ਵੀ ਵਿਅਰਥ ਗਿਆ, ਕਿਉਂਕਿ ਮੈਂ ਨਿਗੁਰੇ ਪੁਰਸ਼ ਦੇ ਨਾਲ ਰਹੇ। ਤੇ ਸਾਧ ਸੰਗਤ ਜਦੋਂ ਮਨ ਦੇ ਵਿੱਚ ਇਹ ਗੱਲ ਆਈ, ਤੇ ਅਮਰੂ ਜੀ ਸੋਚਣ ਲੱਗੀ ਕੋਈ ਗੁਰੂ ਧਾਰਨ ਕਰਨਾ ਚਾਹੀਦਾ, ਗੁਰੂ ਬਣਾਉਣਾ ਚਾਹੀਦਾ, ਕਿਉਂਕਿ ਬਿਨ ਗੁਰ ਮੁਕਤ ਨਾ ਪਾਈਏ ਪਾਈ, ਬਿਨਾਂ ਗੁਰੂ ਤੋਂ ਮੁਕਤੀ ਹੀ ਨਹੀਂ। ਤੇ ਫਿਰ ਇਹ ਯਾਤਰਾਵਾਂ ਇਹ ਸਭ ਅਸਫਲ ਹੋਣਗੀਆਂ, ਬੇਕਾਰ ਹੋਣਗੀਆਂ, ਕਿਉਂਕਿ ਗੁਰੂ ਕੋਈ ਨਹੀਂ। ਤੇ ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ ਸਾਡਾ ਤਾਂ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਹੈ, ਜਿਸ ਦੇ ਲੜ ਕਲਗੀਧਰ ਪਾਤਸ਼ਾਹ ਨੇ ਸਾਨੂੰ ਲਾਇਆ। ਤੇ ਗੁਰੂ ਹੁੰਦਿਆਂ ਤੇ ਫਿਰ ਅਸੀਂ ਸੰਗ ਨਾ ਕਰੀਏ, ਗੁਰੂ ਹੁੰਦਿਆਂ ਹਜ਼ੂਰੀ ਵਿੱਚ ਨਾ ਬੈਠੀਏ, ਇਹ ਤਾਂ ਹੋਰ ਵੀ ਤ੍ਰਿਲ ਇਹ ਅਜੀਬ ਆ, ਇਹ ਤਾਂ ਫਿਰ ਉਸ ਤੋਂ ਵੀ ਜ਼ਿਆਦਾ, ਕਿਉਂਕਿ ਜਿਨ੍ਹਾਂ ਦਾ ਗੁਰੂ ਹੈ ਹੀ ਨਹੀਂ ਉਹਨਾਂ ਦੀ ਗੱਲ ਕੋਈ ਨਹੀਂ, ਜਿਨ੍ਹਾਂ ਦਾ ਗੁਰੂ ਹੈ ਤੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਣ ਤਾਂ ਹੀ ਹੈ ਨਾ। ਜੇ ਘਰ ਬੈਠਿਆਂ ਹੀ ਸਭ ਕੁਛ ਮਨ ਦੇ ਵਿੱਚ ਸੋਚ ਲਿਆ, ਇੱਥੋਂ ਹੀ ਮੱਥਾ ਟੇਕ ਦਿੰਦੇ, ਕਈ ਬੰਦੇ ਕਹਿ ਦਿੰਦੇ ਇੱਥੋਂ ਹੀ ਮੱਥਾ ਟੇਕ ਦਿੰਦੇ ਜੀ, ਇਹ ਗੱਲ ਨਹੀਂ। ਅਸੀਂ ਪ੍ਰਭਾਗੇ ਹਾਂ ਗੁਰਪੁਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਗੁਰਪੁਰਾ ਪੇਟਿਓ ਵਡ ਭਾਗੀ ਮਨੇ ਪਾਇਆ ਪ੍ਰਗਾਸਾ, ਆਓ ਨਿਗਰੀ ਪੁਰਸ਼ ਦਾ ਇਹ ਹਾਲ ਹੈ, ਤੇ ਆਓ ਵਡ ਭਾਗਿਓ ਅਸੀਂ ਸਾਰੇ ਗੁਰੂ ਵਾਲੇ ਹਾਂ, ਕਾਸ਼ ਇਹ ਗੁਰੂ ਕਿਰਪਾ ਕਰਦਾ ਰਵੇ ਸਾਡੇ ਤੇ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਨਾਮ ਦੀ ਬਖਸ਼ਿਸ਼ ਕਰਦਾ ਰਵੇ ਸਦਾ, ਸਾਨੂੰ ਆਪਣੇ ਸੰਗ ਲਾਏ ਰੱਖੇ, ਲੜ ਰਾਏ ਰੱਖੇ।

ਕਿਸ਼ਨ ਮੇਰੇ ਪਾਰੋ ਸੁਣਦੇ ਸਾਸਰ ਦਾ।

ਸੱਚ ਤੁਸੀਂ ਸਾਰੇ ਪਾਗਲ ਜੋ ਆਪਣੇ ਆਪ ਨੂੰ ਨਾਮ ਨਾਲ ਜੋੜੇ ਕਿਹੜੇ ਪਿਆਰ ਨਾਲ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਜਿੱਤੇ ਸਦਾ ਜਪੇ ਰਸਨ ਇਸ ਵਾਸਤੇ ਮੁੜ ਮੁੜ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾਂ ਤਾਂ ਵਾਹਿਗੁਰੂ ਨਾਲ ਪਿਆਰ ਪੈ ਜਾਏ ਉਹ ਬੜਾ ਮੁਸ਼ਕਿਲ ਹੈ ਸਾਡਾ ਦੁਨੀਆਦਾਰੀ ਨਾਲ ਪਿਆਰ ਹੈ ਕੰਮਾਂ ਨਾਲ ਪਿਆਰ ਹੈ ਦੁਕਾਨਾਂ ਨਾਲ ਪਿਆਰ ਹੈ ਦੋਸਤਾਂ ਮਿੱਤਰਾਂ ਨਾਲ ਪਿਆਰ ਹੈ ਵਾਹਿਗੁਰੂ ਨਾਲ ਤਾਂ ਪਿਆਰ ਪੈਂਦਾ ਹੀ ਜਾਂ ਤਾਂ ਪਿਆਰ ਪੈ ਜਾਏ ਜਾਂ ਪਿਆਰ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦੇ ਜਾਂ ਤਾਂ ਪਿਆਰ ਹੋ ਜਾਵੇ ਤੇ ਜਾਂ ਉਹਦੇ ਪਿਆਰ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਉਹਦੀ ਯਾਦ ਹਰ ਯਾਦ ਕਰਦੇ ਹਾਂ ਆਮ ਕਹਾਵਤ ਹੈ ਨਾ ਜਿਹਨੂੰ ਯਾਦ ਕਰੀਏ ਉਹ ਵੀ ਤਾਂ ਯਾਦ ਕਰੇ ਇਸ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਯਾਦ ਹਰ ਕਰਿਆ ਬੱਚਿਆਂ ਤੋਂ ਵੀ ਕਰਾਇਆ ਕਰ ਨਿੱਕੇ ਨਿੱਕੇ ਬੱਚੇ ਮਾਤਾਵਾਂ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉਠਾ ਕੇ ਬੱਚੇ ਉੱਠਦੇ ਹਨ ਉਹਨਾਂ ਨੂੰ ਆ ਕੇ ਸੋਹਣੇ ਜੂੜੇ ਕਰਕੇ ਸੋਹਣੇ ਕੇਸਾਂ ਦੀ ਸੰਭਾਲ ਕਰਕੇ ਬੱਚੇ ਉਹ ਵਾਹਿਗੁਰੂ ਵਾਹਿਗੁਰੂ ਛੱਡੋ ਤਾਂ ਜੋ ਇਹ ਪਿਆਰ ਵੱਧਦਾ ਜਿਉਂ ਜੋ ਪਿਆਰ ਵੱਧਦਾ ਜਾਏਗਾ ਤਿਉਂ ਤਿਉਂ ਪਿਆਰਾ ਨੇੜੇ ਨੇੜੇ ਆਉਂਦਾ ਜਾਏਗਾ ਅੱਜ ਤੱਕ ਲੋ ਪਿਆਰਾ ਕਿਸ ਤਰ੍ਹਾਂ ਬਖਸ਼ਿਸ਼ ਪਿਆ ਕਰਦਾ ਹੈ ਤੇ ਇਧਰ ਭਾਈ ਜੋਗਾ ਸਿੰਘ ਦੇ ਅੰਦਰ ਜਿਹੜੀ ਹਉਮੇ ਦਾ ਬੀਜ ਸੀ ਹੁਣ ਦਰਖਤ ਬਣ ਗਏ ਨਾ ਨਾ ਚੱਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ ਚੱਲ ਮਨਾ ਛੇਤੀ ਪਹੁੰਚ ਤੁਰਦਾ ਤੁਰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ ਸ਼ਾਮ ਦਾ ਟਾਈਮ ਹੋ ਗਿਆ ਦੀਵਾ ਬੱਤੀ ਜਲ ਗਏ ਭਾਈ ਜੋਗਾ ਸਿੰਘ ਨੇ ਸੋਚਿਆ ਸੁਣਿਆ ਹੁਸ਼ਿਆਰਪੁਰ ਬੜਾ ਸੁੰਦਰ ਸ਼ਹਿਰ ਹੈ ਚਲੋ ਮਨਾ ਸੈਰ ਹੀ ਕਰੀਏ ਜਿਸ ਵੇਲੇ ਮਨ ਕਮਜ਼ੋਰ ਹੋ ਜਾਏ ਨਾ ਉਸ ਵੇਲੇ ਸੈਲਾਨੀ ਬਣਦੇ ਸਰੀਰ ਨੂੰ ਬੁਖਾਰ ਹੋ ਜਾਏ ਸਰੀਰ ਕਮਜ਼ੋਰ ਹੁੰਦਾ ਜਾਂਦਾ ਕਮਜ਼ੋਰ ਸਰੀਰ ਨੂੰ ਸਰਦੀ ਵੀ ਛੇਤੀ ਲੱਗਦੀ ਹੈ ਗਰਮੀ ਵੀ ਛੇਤੀ ਇਸੇ ਤਰ੍ਹਾਂ ਜਿਸ ਮਨ ਨੂੰ ਹਉਮੈ ਦਾ ਬੁਖਾਰ ਲੱਗ ਜਾਏ ਉਹ ਮਨ ਕਮਜ਼ੋਰ ਹੋ ਜਾਂਦਾ ਹੈ ਉਸ ਮਨ ਦੇ ਉੱਤੇ ਦੁੱਖਾਂ ਸੁੱਖਾਂ ਦਾ ਛੇਤੀ ਅਸਰ ਹੁੰਦਾ ਦੁੱਖਾਂ ਤੇ ਇਹ ਕਮਜ਼ੋਰ ਮਨ ਦੀ ਨਿਸ਼ਾਨੀ ਕਈ ਇਨਸਾਨ ਜੇ ਸੁੱਖ ਆ ਗਏ ਤਾਂ ਵੀ ਰੱਬ ਨੂੰ ਭੁੱਲ ਜਾਂਦਾ ਇਹ ਕਮਜ਼ੋਰੀ ਹੀ ਜੇ ਕੋਈ ਦੁੱਖ ਦਾ ਮੋੜ ਆ ਗਿਆ ਤਾਂ ਵੀ ਰੱਬ ਤੂੰ ਨਾਸਤਕ ਹੋ ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ ਮੈਨੂੰ ਦੁੱਖ ਕਿਉਂ ਮਿਲੇ ਆਖੋ ਸ੍ਰੀ ਗੁਰਦੁਆਰੇ ਹੀ ਨਹੀਂ ਜਾਂਦਾ ਇਹ ਕਮਜ਼ੋਰੀ ਪਰ ਜਿੱਥੇ ਮਨ ਬਲਵਾਨ ਹੋਵੇਗਾ ਉਹ ਤਾਂ ਅਰਦਾਸ ਕਰੇਗਾ ਕੇਤੀਆ ਦੁੱਖ ਭੁੱਖ ਸਦ ਮਾਰੇ ਵੀ ਦਾਤਰੀ ਦੱਸੇ ਵੀ ਦਾਤ ਸਿੱਖਦੀ ਅਵਸਥਾ ਜੇ ਸੁੱਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਘਾਬਰਨਾ ਮਨ ਤੈਰੀਆਂ ਕਲਾਂ ਨਹੀਂ ਲੈ ਜਾਂਦਾ ਇਹ ਮੋੜ ਹਨ ਜੇ ਮੋੜ ਨਾ ਹੈ ਤਾਂ ਦੂਜਾ ਰਸਤਾ ਨਹੀਂ ਮਿਲਦਾ ਜੀਵਨ ਦੇ ਅੰਦਰ ਵੀ ਮੋੜ ਪਰ ਇਹਨਾਂ ਦੀ ਸਾਵਧਾਨਤਾ ਵਾਸਤੇ ਸ਼ਬਦ ਦਾ ਹਰ ਸਮੇਂ ਸ਼ਬਦ ਦਾ ਮਨ ਕਮਜ਼ੋਰ ਹੋਇਆ ਸੈਲਾਨੀ ਬਣੇ ਨਾਲ ਦੇ ਸਿੰਘ ਨੂੰ ਧਰਮਸਾਲੇ ਆਰਾਮ ਕਰਨ ਵਾਸਤੇ ਕਿਹਾ ਤੇ ਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਕਰਦੇ ਇੱਕ ਬਾਜ਼ਾਰ ਵਿਚੋਂ ਲੰਘਿਆ ਚਵਾਰੇ ਤੇ ਤੱਕਿਆ ਕੀ ਵੇਖਿਆ ਪਿਆਰੀ ਸਾਧ ਸੰਗਤ ਫਰੀਦ ਜੀ ਨੇ ਲਿਖਿਆ ਹੈ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਵਿਹੋ ਦੀਆਂ ਗੰਦਲਾਂ ਉੱਤੇ ਖੰਡ ਗਲੇਸੀ ਹੋਈ ਕੀ ਤੱਕਿਆ ਵੇਸਵਾ ਵਿੱਚ ਮਨ ਕਮਜ਼ੋਰ ਹੋਇਆ ਹੋਇਆ ਸੀ ਮੋਹਿਆ ਜੀ ਕਿਸੇ ਮਹਾਂਪੁਰਸ਼ ਨੇ ਲਿਖਿਆ ਹੁਸ਼ਿਆਰਪੁਰ ਵਿਚ ਪਹੁੰਚ ਕੇ ਹੋਣਾ ਸੀ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਵੇਖ ਕੇ ਦਿੱਤੀ ਸੁਰਤ ਖਿਆਲ ਆਇਆ ਚਵਾਰੇ ਤੇ ਚੜ ਜਾਣ ਪਰ ਨਾਲ ਹੀ ਭਾਈ ਜੋਗਾ ਸਿੰਘ ਨੇ ਸੋਚਿਆ ਮਨਾ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ ਕੋਈ ਵੇਹਦਾ ਨਾ ਹੋਵੇ ਅਜੇ ਨਹੀਂ ਜਾਣਾ ਕੋਈ ਸਮਾਂ ਠਹਿਰੇ ਹੁਣ ਭਾਈ ਜੋਗਾ ਸਿੰਘ ਪਿਆਰੀ ਸਾਧ ਸੰਗਤ ਵੇਸਵਾ ਦੇ ਚਵਾਰੇ ਤੇ ਜਿਹੜੀ ਪੌੜੀ ਸੀ ਪਹਿਲੀ ਪੌੜੀ ਦੇ ਜਿਸ ਵੇਲੇ ਪੈਰ ਰੱਖਿਆ
ਇਹਦੇ ਕੰਨਾਂ ਚ ਆਵਾਜ਼ ਆਈ ਤੱਕੇ ਨਾਰ ਪਰਾਂ।

ਸਿੱਖਾ ਆਪਣੀ ਸ਼ਕਲ ਵੱਲ ਤਾਂ ਕੀ ਆਖੇ ਤੇਰੀ ਸੂਰਤ ਸਾਦੀ ਏਕੀ ਮਨ ਵਿੱਚ।

ਸਿੰਘ ਤੂੰ ਤਾਂ ਹੱਥਾਂ ਵਿਚ ਕੜਾ ਵੀ ਪਾਇਆ, ਕੜੇ ਨੂੰ ਸਿਰ ਲੋਹੇ ਦੀ ਤਾਰ ਹੀ ਸਮਝ ਲਈ ਹੈ, ਪਰ ਨਹੀਂ, ਇਸ ਕੜੇ ਦਾ ਕੋਈ ਮਕਸਦ ਹੈ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਉੱਥੇ ਪੰਜ ਕਕਾਰ ਵੀ ਦਿੱਤੇ। ਇਹ ਪੰਜ ਕਕਾਰ ਸਿੱਖੀ ਦਾ ਯੂਨੀਫਾਰਮ ਹੈ, ਵਰਦੀ ਹੈ। ਮਿਲਟਰੀ ਚ ਭਰਤੀ ਹੋਣਾ ਹੋਵੇ ਤਾਂ ਉੱਥੋਂ ਦੀ ਵਰਦੀ ਪਾਣੀ ਪੈਂਦੀ, ਤੇ ਜੇ ਕੋਈ ਕਵੇ ਕਿ ਸਾਹਿਬ ਕਦੇ ਮੰਨਦਾ ਹੀ ਨਹੀਂ, ਆਖੋ ਸ੍ਰੀ ਵਾਲੀ ਵਰਦੀ ਪਾਣੀ ਜ਼ਰੂਰੀ ਹੈ। ਕਹਿੰਦੇ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਸਿੱਖੀ ਦਾ ਪਿਆਰ ਹੋਣਾ ਚਾਹੀਦਾ, ਠੀਕ ਹੈ ਭਾਈ, ਪਰ ਗੁਰੂ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਹੋਣਾ, ਸਿੱਖੀ ਸਰੂਪ ਜ਼ਰੂਰੀ। ਜੇ ਵਰਦੀ ਨਾ ਪਾਈ ਹੋਵੇ ਤਾਂ ਪਿਆਰੀ ਸਾਧ ਸੰਗਤ ਉਹ ਜਿਹੜਾ ਰੰਗਰੂੜ ਸਿਪਾਹੀ ਹੈ, ਕਿਉਂਕਿ ਵਰਦੀ ਤੂੰ ਪਤਾ ਲੱਗਦਾ ਹੈ ਕਿ ਫਲਾਣੇ ਬਾਦਸ਼ਾਹ ਦਾ ਸਿਪਾਹੀ, ਫਲਾਣੇ ਰਾਜ ਦਾ ਸਿਪਾਹੀ। ਜੇ ਵਰਦੀ ਨਾ ਹੋਵੇ ਤਾਂ ਕਈ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਜਾਂਦਾ, ਆਖੋ ਸ੍ਰੀ ਵਾਹਿਗੁਰੂ, ਪਹਿਚਾਣ ਵੀ ਨਾ ਹੋ ਸਕੇ। ਇਸ ਵਾਸਤੇ ਸਿੱਖੀ ਦਾ ਜੋ ਯੂਨੀਫਾਰਮ ਵਰਦੀ ਹੈ ਉਹ ਕਿਹੜੀ ਹੈ? ਸਾਬਤ ਸੂਰਤ ਜਿਹਦੇ ਵੱਲ ਵੇਖਿਆ ਕਲਗੀਆਂ ਵਾਲਾ ਯਾਦ ਪਿਆ, ਤੇਰੇ ਪੰਜ ਕਕਾਰ ਕੜਾ ਕਿਸ ਵਾਸਤੇ ਪਾਇਆ? ਤੋ ਕੜੇ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਹੱਥਾਂ ਚ ਕੜਾ ਪਾਇਆ ਹੈ ਇਨ੍ਹਾਂ ਹੱਥਾਂ ਦੇ ਨਾਲ ਪਰਾਏ ਤਨ ਨੂੰ ਤੇ ਪਰਾਏ ਤਨ ਨੂੰ ਨਾ ਛੱਡ। ਬਾਬਾ ਜੀ ਬਚਨ ਕਰਦੇ ਸਨ ਸਿੱਖ ਦੇ ਹੱਥ ਚ ਹੱਥ ਕੜੀ ਪੈ ਗਈ, ਜਿਹਦੇ ਹੱਥ ਚ ਹੱਥ ਕੜੀ ਪਈ ਹੋਵੇ ਉਹਦੇ ਹੱਥ ਕੁਛ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕੜਾ ਜਿਹੜਾ ਹੈ ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰ ਧਨ ਪਾਹਣ ਤੁਲ ਤ੍ਰਿਆ ਪਰਮਾਤ ਹੈ, ਪਰਾਇਆ ਧਨ ਪਿਆ ਪੱਥਰ ਪਿਆ, ਪਰਾਈ ਇਸਤਰੀ ਹੈ ਵੱਡੀ ਹੈ ਮੇਰੀ ਮਾਂ ਹੈ ਮੇਰੇ ਬਰਾਬਰ ਦੀ ਮੇਰੀ ਭੈਣ ਛੋਟੀ ਹੈ ਬੱਚੀ, ਇਹ ਕੜਾ ਉਪਦੇਸ਼ ਦਿੰਦਾ ਹੈ। ਕਿੱਥੇ ਕੜਾ ਹੱਥਾਂ ਵਿਚ ਪਾਣਾ, ਕਿੱਥੇ ਕੋਲ ਵੇਸਵਾ ਜਾਣਾ, ਕੀ ਆਖੇ ਕੰਘਾ ਕਿਰਪਾਨ, ਇਹ ਸੋਹਣੇ ਕੇਸ ਤੇ ਕੰਘਾ ਕੇਸਾਂ ਦੀ ਸਫਾਈ ਵਾਸਤੇ, ਕਿਰਪਾਨ ਕਿਸ ਵਾਸਤੇ? ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਜਿਹੜੀ ਕਿਰਪਾਨ ਹੈ ਪਿਆਰੀ ਸਾਧ ਸੰਗਤ ਆਪਣੀ ਰੱਖਿਆ ਵਾਸਤੇ, ਇਹ ਸਿੱਖ ਦੇ ਕੋਲ ਹਰ ਵੇਲੇ ਰਹੀ। ਇਸ ਕਿਰਪਾਨ ਦਾ ਮਕਸਦ ਕੀ ਹੈ? ਤੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ, ਇਹ ਜ਼ਰੂਰੀ। ਕੀ ਆਖੇ ਕੰਘਾ ਕਿਰਪਾਨ, ਓਏ ਸੰਗ ਚਲੇਗਾ ਧਰਮ ਇਮਾਨ, ਕੱਛ ਲੱਕ ਦੀ ਮਾਰੇ ਤਾਨੇ, ਇਹੋ ਫੇਕ ਤੇਰਾ ਸਤਿਗੁਰ ਜਾ। ਕਛਹਿਰਾ ਕਿਸ ਵਾਸਤੇ ਪਾਈ? ਇਹਦਾ ਵੀ ਮਕਸਦ ਇਹਨੂੰ ਐਵੇਂ ਨਾ ਸਮਝਿਆ। ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿਹੜੇ ਸੰਤ ਆਉਂਦੇ ਨੇ ਯੋਗੀ ਆਉਂਦੇ ਨੇ ਉਹ ਲੰਗੋਟ ਬੰਨਦੇ, ਤੇ ਕਲਗੀਧਰ ਪਿਤਾ ਜੀ ਨੇ ਸਿੱਖ ਨੂੰ ਇਹ ਜਤ ਦੀ ਲੰਗੋਟ ਦਿੱਤੀ ਹੈ ਕਛਹਿਰਾ, ਇਹਦੇ ਨਾਲ ਜਤ ਹੀ ਰਹਿਣਾ। ਕਛਹਿਰਾ ਉਪਦੇਸ਼ ਦਿੰਦਾ ਹੈ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਦੀ ਭੈਣਾਂ ਸੀ। ਇਹ ਪੰਜ ਕਕਾਰ ਸਿੱਖੀ ਤੇ ਚਾਰ ਕੁਰਸਾਂ ਹਨ, ਪਰ ਇਸਤਰੀ ਕੁੱਠਾ ਨਹੀਂ ਖਾਣਾ, ਤੰਬਾਕੂ ਯੂਜ ਨਹੀਂ ਕਰਨਾ ਤੇ ਰੋਮਾਂ ਦੀ ਬੇਦਵੀ ਨਹੀਂ ਕਰਨਾ, ਇਹ ਚਾਰ ਕੁਰਸ। ਜੇ ਕੋਈ ਕਰਦਾ ਹੈ ਤਾਂ ਫਿਰ ਉਹਨੂੰ ਅੰਮ੍ਰਿਤ ਛੱਕ ਕੇ ਉਹਨੂੰ ਬਖਸ਼ਾਉਣੀ ਚਾਹੀਦੀ, ਕਿਸੇ ਮਜਬੂਰੀ ਚ ਹੋ ਜਾਏ, ਕਿਉਂਕਿ ਪਿਆਰੀ ਸਾਧ ਸੰਗਤ ਅੰਮ੍ਰਿਤ ਕਹਿੰਦੇ ਜੀ ਅੰਮ੍ਰਿਤ ਬੜਾ ਭਾਰਾ, ਕਈ ਅੰਮ੍ਰਿਤ ਤੋਂ ਡਰਦੇ ਆ ਜੀ, ਅੰਮ੍ਰਿਤ ਛੱਕ ਲਵਾਂਗੇ ਪਤਾ ਨੀ ਕੀ ਹੋ ਜਾਏ, ਹੋਣਾ ਕੀ। ਪਿਛਲੀ ਵਾਰੀ ਦਾ ਜਦ ਆਇਆ ਸੀ ਇੱਕ ਨੌਜਵਾਨ ਬੱਚਾ ਸਾਊਥ ਹਾਲ, ਮੈਂ ਉਹਨੂੰ ਕਿਹਾ ਕਾਕਾ ਅੰਮ੍ਰਿਤ ਛੱਕ ਲੈ, ਕਹਿਣ ਲੱਗਾ ਭਾਈ ਸਾਹਿਬ ਜੀ ਅਜੇ ਕੀ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਚਾਰ ਦਿਨ ਖਾ ਪੀ ਲਈਏ ਬੁੱਢੇ ਹੋ ਕੇ ਅੰਮ੍ਰਿਤ ਛਕਾਂ। ਤੇ ਮੈਂ ਕਿਹਾ ਕਾਕਾ ਵੀ ਅਸੀਂ ਤੈਨੂੰ ਕੋਈ ਜੇਲ੍ਹ ਹੀ ਥੋੜਾ ਭੇਜਣਾ, ਆਖੋ ਸ੍ਰੀ ਵਾਹਿ। ਨੌਜਵਾਨ ਬੱਚਾ ਅੰਮ੍ਰਿਤਧਾਰੀ ਬਣ ਜਾਏਗਾ ਤਾਂ ਫਿਰ ਕੜਾ ਪ੍ਰਸ਼ਾਦ ਮਿਲੇਗਾ, ਸੋਹਣਾ ਸਰੂਪ ਮਿਲੇਗਾ। ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਤੂੰ ਅੰਮ੍ਰਿਤ
ਕਹਿਣ ਲੱਗਾ ਮੈਂ ਤੁਹਾਨੂੰ ਅੱਗੇ ਹੀ ਜਾ ਕੇ ਛਕਾਂ, ਜਿਵੇਂ ਅੱਗੇ ਅੰਮ੍ਰਿਤ ਦੀ ਫੈਕਟਰੀ ਲੱਗੀ ਹੁੰਦੀ ਹੈ, ਸਵਾਸਾਂ ਦਾ ਕੋਈ ਪਤਾ ਨੀ ਭਾਈ। ਕਹਿਣ ਲੱਗਾ ਮੇਰੇ ਦੰਦ ਕੋਈ ਨੀ। ਮੈਂ ਕਿਹਾ ਕੜਾਹ ਪ੍ਰਸ਼ਾਦ ਮਿਲਣਾ, ਆਖੋ ਸ੍ਰੀ ਛਕ। ਕਹਿਣ ਲੱਗਾ ਫਿਰ ਛਕ ਲੈਂਦਾ ਸਵਾਸਾਂ ਦਾ। ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਉਹ ਪਾਛੇ ਕਛੂ ਨਾ ਹੋਈ ਜੋ ਸਰ। ਕਾਲ ਦਾ ਕੀ ਪਤਾ ਕਿਸੇ ਦਾ, ਕਿਧਰੇ ਨਿਗੁਰਾ ਨਾ ਦੁਨੀਆਂ ਤੋਂ ਚਲਾ ਜਾਏ, ਨਿਗੁਰੇ ਕਾ ਨਾਮ ਹੈ। ਚਾਰ ਕੁਰ ਇਹਨਾਂ ਨੂੰ ਛੱਡਣਾ ਹੈ, ਜੇ ਕਿਧਰੇ ਕੋਈ ਹੋ ਜਾਂਦੀ ਹੈ ਤਾਂ ਗੁਰੂ ਕੋਲੋਂ ਬਖਸ਼ਾ ਲੈ। ਕੱਛ ਲੱਕ ਦੀ ਮਾਰੇ ਤਾਨੇ, ਇਹੋ ਭੇਖ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕਹਿਤੇ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਕਰ ਜਪਜੀ ਦਾ ਪਾਠ। ਅੰਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਨਾ ਤੇ ਤੂੰ ਕਿਧਰ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਪਹਿਰੇਦਾਰ ਦਾ ਉਪਦੇਸ਼ ਸੁਣਿਆ, ਸ਼ਰਮ ਆਈ, ਪੌੜੀਆਂ ਥਾਣੀ ਹੇਠਾਂ ਉਤਰ ਹੇਠਾਂ ਆਇਆ। ਮਨ ਚ ਕੋਈ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਪਹਿਰੇਦਾਰ ਨੇ ਕਿਹਾ ਮੁੜ ਆ ਗਈ। ਕਹਿਣ ਲੱਗਾ ਕਿਉਂ ਆਏ? ਭਾਈ ਜੋਗਾ ਸਿੰਘ ਕਹਿਣ ਲੱਗਾ ਤੂੰ ਮੈਨੂੰ ਇਸ ਵਾਸਤੇ ਇੱਥੇ ਆਉਣ ਰੋਕੇ ਵੀ ਮੈਂ ਗੁਰੂ ਕਾ ਸਿੱਖ ਹਾਂ। ਹਾਂ ਭਾਈ, ਗੁਰੂ ਕਾ ਸਿੰਘ ਇੱਥੇ ਆਣਾ, ਇੱਥੇ ਉਹ ਸੋਭਦਾ ਇਹ ਭੈੜੀ ਥਾਂ ਹੈ, ਬੁਰੀ ਥਾਂ, ਜਿਹੜਾ ਇੱਥੇ ਆਇਆ ਉਹ ਬੁਰਾ ਬਣ ਗਿਆ, ਉਹਦਾ ਜੀਵਨ ਮੁੱਕ ਗਿਆ। ਸਿੱਖ ਇੱਥੇ ਨਾ ਆਵੇ। ਭਾਈ ਜੋਗਾ ਸਿੰਘ ਕਹਿਣ ਲੱਗਾ ਜੀ ਜੇ ਮੈਂ ਸਿੱਖ ਹਾਂ ਮੈਂ ਇੱਥੇ ਨਹੀਂ ਆ ਸਕਦਾ, ਜੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ ਤੁਸੀਂ ਮੈਨੂੰ ਸਿੱਖ ਜਾਪਦੇ ਹੋ, ਤੁਸੀਂ ਇੱਥੇ ਕਿਉਂ ਆਏ? ਉਹ ਪੈਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਮਾਰੇ। ਉਹ ਸਿੱਖਾ ਮੈਂ ਆਪਣੇ ਆਪ ਇੱਥੇ ਨਹੀਂ ਖਲੋਤਾ, ਮੇਰਾ ਤਾਂ ਚਿੱਤ ਨਹੀਂ ਕਰਦਾ ਮੈਂ ਇੱਥੇ ਖਲੋਵਾਂ, ਪਰ ਕੀ ਕਰਾਂ ਮਜਬੂਰੀ ਦੀ ਡਿਊਟੀ ਪਿਆ ਬਜਾ। ਮਜਬੂਰੀ ਦੀ ਡਿਊਟੀ? ਇਹ ਫਿਰ ਡਿਊਟੀ ਛੱਡ ਦੇ ਨਾ ਕਰ। ਪਹਿਰੇਦਾਰ ਨੇ ਕਿਹਾ ਛੱਡੀ ਨਹੀਂ ਜਾਂਦੀ, ਕਿਉਂਕਿ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਉਹਦੀ ਬਾਂਹ ਫੜੀ ਸੀ, ਬਾਂਹਪੜੇ ਦੀ ਲਾਜ ਪਿਆ ਰੱਖਦਾ ਕੁਛ ਨਹੀਂ। ਜੋਗਾ ਸਿੰਘ ਹੇਠਾਂ ਉਤਰਿਆ, ਨਾਲ ਦੇ ਸਿੰਘ ਨੂੰ ਜਗਾਇਆ, ਤੁਰ ਪਏ। ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੇਤ ਸੰਗਤਾਂ ਜੁੜੀਆਂ ਹਨ ਤੇ ਕੀਰਤਨ ਹੋ ਰਿਹਾ ਹੈ, ਸ਼ਬਦ ਪੜਿਆ ਜਾ ਰਿਹਾ। ਆਓ ਕਿਹੜਾ ਤੁਸੀਂ ਪਿਆਰ ਨਾਲ ਪੜੋ।

0: ਜੋਗ ਸਿੰਘ ਪਹੁੰਚੇ। ਹਜ਼ੂਰ ਨੇ ਦੂਰੋਂ ਹੀ ਤੱਕੇ ਤੇ ਕਿਹਾ, ਪਿਆਰੀ ਸਾਧ ਸੰਗਤ, ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ, ਉਹ ਭਾਈ ਜੋਗਾ ਸਿੰਘ ਆ ਗਿਆ। ਆ ਜਾ ਜੋਗਿਆ, ਸਾਡੇ ਕੋਲ ਆ ਜਾ। ਭਾਈ ਜੋਗਾ ਸਿੰਘ ਸੁਣ ਕੇ ਬੜਾ ਹੈਰਾਨ, ਮੈਂ ਤਾਂ ਸਮਝਿਆ ਸੀ ਕਿ ਗੁਰੂ ਸਾਹਿਬ ਮੈਨੂੰ ਜੋੜਿਆਂ ਚ ਖੜਾ ਕਰਨਗੇ, ਪਰ ਇਹ ਤਾਂ ਪਿਆਰ ਨਾਲ ਪੈ ਬੁਲਾਉਂਦੇ। ਭਾਈ ਜੋਗਾ ਸਿੰਘ ਸਾਹਿਬਾਂ ਦੇ ਕੋਲ ਪਹੁੰਚੇ। ਭਾਈ ਜੋਗਾ ਸਿੰਘ, ਭਾਈ ਆਖਾਂ ਜੀ ਆਇਆ, ਸੋਹਣਾ ਸਿੱਖ ਤੂੰ ਹੈ ਸਰਦਾਰ ਬੀਬਾ, ਘਰ ਨਾਲ ਪਰਿਵਾਰ ਨੂੰ ਛੱਡ ਕੇ ਤੇ ਸਾਡੇ ਨਾਲ ਤੇ ਕੀਤਾ ਪਿਆਰ ਸੀ। ਭਾਈ ਜੋਗਾ ਸਿੰਘ ਸੋਚਣ, ਮਨ ਮੈਂ ਤਾਂ ਸਮਝਿਆ ਸੀ ਗੁਰੂ ਅੰਤਰਜਾਮੀ, ਕਿ ਅੰਤਰਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਦੀ ਕਰਤੂਤ ਨੂੰ ਜਾਣਦਾ, ਜੇ ਹੁਸ਼ਿਆਰਪੁਰ ਦੀ ਕਰਤੂਤ ਨੂੰ ਜਾਣਦਾ ਹੁੰਦਾ ਤਾਂ ਮੈਨੂੰ ਸਜ਼ਾ ਦੇ, ਪਰ ਗੁਰੂ ਤਾਂ ਮੈਨੂੰ ਪਿਆਰ ਪਿਆ ਕਰੋ। ਤੇ ਜੇ ਗੁਰੂ ਅੰਤਰਜਾਮੀ ਨੀ, ਜੇ ਗੁਰੂ ਇੱਥੋਂ ਦੀਆਂ ਨਹੀਂ ਜਾਣਦਾ ਤਾਂ ਮੇਰੀ ਦਰਗਾਹ ਵਿਚ ਕਿਵੇਂ ਬਾਂਹ ਫੜੇਗਾ? 12 ਸਾਲ ਐਵੇਂ ਗੁਰੂ ਦੀ ਸੇਵਾ ਕੀਤੀ। ਆਖੋ ਸ੍ਰੀ ਅੰਤਰਜਾਮੀ ਸਤਿਗੁਰ ਸੋਚਣ ਲੱਗ, ਸਿੱਖ ਨੂੰ ਕਾਮ ਦੇ ਕੁੰਡ ਵਿਚੋਂ ਕੱਢਿਆ ਹੈ, ਹੁਣ ਅਸ਼ਰਧਕ ਦੇ ਖਾਤੇ ਚ ਪਿਆ ਪੈਂਦਾ। ਗੁਰੂ ਨੂੰ ਪਤਾ ਹੈ ਸ਼ਰਧਾ ਤੂੰ ਹੀਣ ਪਿਆ ਹੁੰਦਾ। ਹਜ਼ੂਰ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਤੱਕਿਆ, ਇਤਨਾ ਨੂਰ ਸੀ ਸਾਹਿਬਾਂ ਦੇ ਚਿਹਰੇ ਤੇ, ਨਜ਼ਰਾਂ ਨੀਵੀਆਂ ਹੋ। ਹਜ਼ੂਰ ਨੇ ਫਿਰ ਕਿਹਾ, ਜੋਗਿਆ ਮੇਰੇ ਵੱਲ ਕਿਉਂ ਨਹੀਂ ਦਿੰਦਾ? ਤੱਕਦਾ ਫਿਰ ਖਾਂਦਾ। ਤੀਜੀ ਵਾਰੀ ਜਿਸ ਵੇਲੇ ਸਾਹਿਬਾਂ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਵੱਲ ਤੱਕਿਆ, ਭਾਈ ਜੋਗਾ ਸਿੰਘ ਹੈਰਾਨ ਹੋ ਗਿਆ, ਕੰਬਣ ਲੱਗ ਗਿਆ। ਕੀ ਤੱਕਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਤੇ ਰਾਤੀ ਵੇਸਵਾ ਦੇ ਚਵਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੈ? ਦੋਵੇਂ ਹੱਥ ਰੋ ਪਿਆ। ਭਾਈ ਜੋਗਾ ਸਿੰਘ, ਪਾਤਸ਼ਾਹ ਮੈਂ ਪਾਪੀ ਹਾਂ, ਮੈਨੂੰ ਬਖਸ਼, ਪਰ ਮੇਰਾ ਜਿਹੜਾ ਪੋਲ ਹੈ ਸੰਗਤ ਚ ਨਾ ਖੋਲੋ। ਆਖੋ ਸ੍ਰੀ ਵਾਹਿ ਅੱਗੇ ਪਿੱਛੇ ਸਜ਼ਾ ਦੇ ਲਿਆ ਜੇ ਸੰਗਤ ਚ ਪੋਲ ਨਾ ਕਰ। ਹਜ਼ੂਰ ਕਹਿਣ ਲੱਗੇ, ਜੋਗਿਆ ਮੈਂ ਤਾਂ ਤੇਰੀ ਕਰਤੂਤ ਨੂੰ ਵੇਖ ਕੇ ਅਡਿੱਠ ਪਿਆ ਕਰਦਾ, ਪਰ ਤੂੰ ਕਹਿਣ ਲੱਗਾ ਤੇਰੇ ਮਨ ਚ ਫੁਰਨਾ ਬਣਿਆ ਕਿ ਗੁਰੂ ਨੂੰ ਪਤਾ ਹੀ ਕੋਈ ਨੀ। ਮੈਂ ਤਾਂ ਸਭ ਕੁਝ ਹਰ ਅੰਤਰ ਜਾਮੀ ਜਾਣੇ ਫਿਰ ਬੋਲਤ ਆਪ, ਤੇ ਤੂੰ ਕਹਿੰਦਾ ਗੁਰੂ ਨੂੰ ਪਤਾ ਨੀ। ਤੋ ਭਾਈ ਜੋਗਾ ਸਿੰਘ ਕਹਿਣ ਲੱਗਾ, ਮਹਾਰਾਜ ਇਹ ਵੀ ਚੰਗਾ ਹੋਇਆ, ਅੱਜ ਪਤਾ ਲੱਗ ਗਿਆ ਹੈ ਕਿ ਤੂੰ ਆਪਣੇ ਸਿੱਖ ਦੀ ਰੱਖਿਆ ਕਰ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਇਹਦਾ ਮਤਲਬ ਭਾਈ ਜੋਗਾ ਸਿੰਘ ਤੋਂ ਮੈਨੂੰ ਅਜ਼ਮਾਇਆ ਹੈ, ਮੇਰੀ ਅਜ਼ਮਾਇਸ਼ ਕੀਤੀ ਹੈ। ਭਾਈ ਜੋਗਾ ਸਿੰਘ ਚੁੱਪ ਕਰ ਗਿਆ ਤੇ ਮਾਧ ਗੁਜਰੀ ਦੇ ਲਾਲ ਦੇ ਸਾਹਮਣੇ ਤੱਕਿਆ ਤੇ ਕਿਹਾ, ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਬੜਾ ਅਜ਼ਮਾਇਆ, ਪਰ ਮੈਂ ਇਮਤਿਹਾਨ ਚ ਪੂਰਾ ਉਤਰਿਆ, ਅਜ਼ਮਾਇਸ਼ ਚ ਪੂਰਾ। ਪਹਿਲੇ ਜਾਮੇ ਵਿਚ ਸਿੱਖ ਨੇ ਅਜ਼ਮਾਇਆ, ਬਾਬਰ ਦੀ ਜੇਲ੍ਹ ਚ ਅਰਦਾਸ ਕੀਤੀ, ਮੈਂ ਉਥੇ ਪਹੁੰਚ ਕੇ ਤੇ ਬਾਬਰ ਦੀਆਂ ਚੱਕੀਆਂ ਪੀਟੀ। ਪੰਜਵੇਂ ਜਾਮੇ ਚ ਦਿੱਲੀ ਦੀ ਸੰਗਤ ਨੇ ਅਜ਼ਮਾਇਆ ਕਿ ਚੰਦੂ ਹੰਕਾਰੀ ਦਾ ਨਾਤਾ ਨਹੀਂ ਲੈ। ਤੋ ਜੋਗਿਆ ਮੈਂ ਸੰਗਤਾਂ ਦਾ ਹੁਕਮ ਸਿਰ ਮੱਥੇ ਰੱਖਿਆ, ਜੇ ਮੈਂ ਕੁੜਮਾਚਾਰੀ ਦੀ ਅਸੀਤ ਵਿਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮਰ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ ਤਾਂ ਚੰਦੂ ਨੇ ਮੇਰੇ ਉੱਤੇ ਸੜਦੀ ਬੰਦੀ ਰੇਤ ਪਾਈ, ਪਰ ਮੈਂ ਅਜ਼ਮਾਇਸ਼ ਹੀ ਪੂਰਾ। ਬਿਧੀ ਚੰਦ ਨੇ ਮੈਨੂੰ ਅਜ਼ਮਾਇਆ, 6ਵੇਂ ਜਾਂਦੇ ਦੁਸ਼ਾਲੇ ਲੈ ਕੇ ਭੱਜਿਆ ਜਾਂਦਾ, ਪਿੱਛੇ ਬਾਦਸ਼ਾਹ ਦੀ ਫੌਜ ਆ। ਬਿਧੀ ਚੰਦ ਨੇ 6ਵੇਂ ਪਾਤਸ਼ਾਹ ਦਾ ਧਿਆਨ ਕਰਕੇ ਪਠਿਆਰੀ ਦੇ ਬਲਦੇ ਪੱਠ ਵੀ ਛਾਲ ਮਾਰ। ਹਜ਼ੂਰ ਕੀਰਤਪੁਰ ਬੈਠੇ, ਸਿੱਖੋ ਬੜੀ ਗਰਮੀ ਹੋ ਰਹੀ ਹੈ, ਜਲ ਲਿਆਓ। 6ਵੇਂ ਪਾਤਸ਼ਾਹ ਜੀ ਦੇ ਸਰੀਰ ਤੇ ਜਿਸ ਵੇਲੇ ਜਲ ਪਾਇਆ, ਸਿੰਘਾਂ ਨੇ ਤੱਕਿਆ, ਹੈਰਾਨ ਹੋ ਗਏ ਕਿ ਸਾਹਿਬਾਂ ਦੇ ਸਾਰੇ ਸਰੀਰ ਤੇ ਛਾਲੇ ਛਾਲੇ ਹੋ। ਹਜ਼ੂਰ ਕਹਿਣ ਲੱਗੇ, ਜੋਗਿਆ ਫਿਰ ਬਿਧੀ ਚੰਦ ਨੂੰ ਤੱਤੀ ਵਾਰ ਹੀ ਲੱਗਣ ਦਿੱਤੀ, ਉਹ ਸਾਰੀ ਗਰਮੀ ਆਪਣੇ ਉੱਤੇ ਲੈ ਗਈ। ਪਰ ਤੂੰ ਕਿੱਥੇ ਅਜਮਾਇਆ? ਹਜ਼ੂਰ ਦੇ ਨੇਤਰ ਸਜਲ ਹੋ ਗਏ ਤੇ ਕਹਿਣ ਲੱਗੇ, ਕਿਸ ਤਰ੍ਹਾਂ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ,
1: ਬਹੁਤੀ ਲੋੜ ਜੇ ਸਾਈ ਅਜ਼ਮਾਉਣ।

ശാസ്ത്രം ഭഗവൻ സർവതുമായി ഭാഗ്യം ദൂർ നേടേ തോ ചലക്കേ മെഹ്റുവാൻ ദാതേ ദേ ദർബാർ ജുട് കേ ਤੇ ਮਾਲਕ ਦੀਆਂ ਮਿਹਰਾਂ ਦੇ ਨਾਲ ਆਪਣੀਆਂ ਚੋਰੀਆਂ ਭਰੀਆਂ ਕਿਹੜੀ ਬਖਸ਼ਿਸ਼ ਹੈ ਫਿਰ ਲਗਾਤਾਰ ਬਣਾਏ ਪ੍ਰੋਗਰਾਮ ਸਾਹਿਬ ਕੁਝ ਦਿਨਾਂ ਤੋਂ ਆਪ ਗੁਰੂ ਦੀਆਂ ਮਿਹਰਾਂ ਪ੍ਰਾਪਤ ਆਪ ਵੀ ਧੰਨੋ ਭਾਗਾਂ ਵਾਲਾ ਉਹ ਗੁਰਸਿੱਖ ਪਰਿਵਾਰ ਗਰੇਵਾਲ ਪਰਿਵਾਰ ਉਹ ਹੋਣਹਾਰ ਬੱਚਾ ਜੋ ਅੱਜ ਸਾਰੀਆਂ ਸੰਗਤਾਂ ਵਾਸਤੇ ਜਿਨ੍ਹਾਂ ਵੱਲੋਂ ਗੁਰੂ ਕਾ ਲੰਗਰ ਤਿਆਰ ਹੋ ਧੰਨ ਗੁਰਸਿੱਖ ਪਹਿਰੀ ਸਾਧ ਸੰਗਤ ਇੱਕ ਸਿੱਖ ਨੂੰ ਪ੍ਰਸ਼ਾਦ ਸਿਖਾ ਦੇਣਾ ਉਹਦਾ ਵੀ ਬੜਾ ਫਲ ਪੰਜਾਂ ਸਿੰਘਾਂ ਨੂੰ ਭੋਜਨ ਸਿਖਾ ਦੇਣਾ ਪੰਜਾਂ ਵਿੱਚ ਕਲਗੀਆਂ ਵਾਲਾ ਆਪ ਆ ਜਾਂਦਾ ਹੈ ਫਿਰ ਜਿਹੜਾ ਸਾਰੀ ਸੰਗਤ ਨੂੰ ਪ੍ਰਸ਼ਾਦ ਸਿਖਾਉਂਦਾ ਉਹਦੇ ਤਾਂ ਬਿਰਧ ਬਖਸ਼ਿਸ਼ ਉਹ ਗੁਰਮੁਖ ਪਰਿਵਾਰ ਵੀ ਧੰਨ ਜੋ ਗੁਰੂ ਨਾਨਕ ਦੇ ਬਖਸ਼ਿਆ ਖਜ਼ਾਨਿਆਂ ਚੋਂ ਗੁਰੂ ਕੇ ਲੰਗਰ ਤਿਆਰ ਹੋਏ ਸਾਰੀਆਂ ਸੰਗਤਾਂ ਨੇ ਛਕੇ ਤਾਂ ਪਹਿਰੀ ਸਾਧ ਸਿੰਘ ਦੇ ਮੇਹਰ ਬਾਬਾ ਜੀ ਬਚਨ ਕਰਦੇ ਸਨ ਗੁਰੂ ਦੀ ਮਿਹਰ ਕੋਈ ਦਰਖਤਾਂ ਨਾਲ ਥੋੜੀ ਲੱਗੀ ਗੁਰੂ ਦੀ ਮਿਹਰ ਕੋਈ ਦੁਕਾਨਾਂ ਚ ਥੋੜੀ ਵਿਕਦੀ ਹੈ ਮਿਹਰ ਦੀ ਨਿਸ਼ਾਨੀ ਕੀ ਹੈ ਜਿਸ ਵੇਲੇ ਆਪਾਂ ਗੁਰੂ ਨਾਲ ਜੁੜ ਜਾਈਏ ਸਮਝੋ ਮੇਰੇ ਤੇ ਗੁਰੂ ਦੀ ਮਿਹਰ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਛਣਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਆਓ ਪਿਆਰੀ ਸਾਧ ਸੰਗਤ ਅਨੰਦ ਸਾਹਿਬ ਦਾ ਪਾਠ ਕਰਕੇ ਕੀਰਤਨ ਦੀ ਸਮਾਪਤੀ ਕਰੀ ਅੰਮ੍ਰਿਤ ਵੇਲੇ ਫਿਰ ਆ ਕੇ ਜਾਓ ਪਿਆਰੀ ਸਾਧ ਸੰਗਤ ਬਸ ਇੱਕ ਦੋ ਦਿਨ ਬਾਕੀ ਰਹਿ ਗਏ ਹਨ ਤੇ ਸੰਡੇ ਦਾ ਪ੍ਰੋਗਰਾਮ ਇਸ ਪ੍ਰੋਗਰਾਮ ਦਾ ਆਖਰੀ ਪ੍ਰੋਗਰਾਮ ਫਿਰ ਨਦੀ ਨਾਮ ਸਹਿਯੋਗੀ ਮੇਲਾ ਕੱਲ ਸਾਹਿਬ ਦੀ ਬਖਸ਼ਿਸ਼ ਕਰਨ ਆਪ ਜੀ ਦੇ ਦਰਸ਼ਨ ਤਾਂ ਮੈਂ ਆਸ ਕਰਦਾ ਜਿੱਥੇ ਪਿਆਰ ਨਾਲ ਪ੍ਰਬੰਧਕਾਂ ਨੇ ਪ੍ਰੋਗਰਾਮ ਬਣਾਏ ਵਾਰ ਸਾਲ ਦੀਆਂ ਸੰਤਾਂ ਦਾ ਪਿਆਰ ਤਾਂ ਮੈਂ ਆਸ ਕਰਦਾ ਆਉਂਦੇ ਪ੍ਰੋਗਰਾਮਾਂ ਚ ਅੰਮ੍ਰਿਤ ਵੇਲੇ ਵੀ ਆ ਕੇ ਅੰਮ੍ਰਿਤ ਵੇਲੇ ਦਾ ਜੋ ਆਨੰਦ ਹੈ ਪਿਆਰੀ ਸਾਧ ਸਿੰਘ ਤੋਂ ਕਹਿੰਦੇ ਕੋ ਸੋਭਾ ਨਹੀਂ ਦੇਖ ਆਈ ਅੱਜ ਪਿੰਨੀ ਰਹਿ ਲੜੀਏ ਪਿੰਨੀ ਰਹਿ ਲੜੀਏ ਚਮਕਣ ਤਾਰੇ ਰਹਾ ਸ਼ਬਦ ਅੰਮ੍ਰਿਤ ਵੇਲੇ ਪੜਿਆ ਸਾਰੀ ਸੰਗਤ ਗੂੰਜਦੀ ਇੰਜ ਆਖਦਾ ਸੀ ਜਿਵੇਂ ਸੱਚਮੁੱਚ ਜਾ ਕੇ ਸੰਤ ਜਨਾ ਮੇਰੇ ਰਾਮ ਉਹਨਾਂ ਨੂੰ ਸੰਤ ਪਦਵੀ ਮਿਲ ਜਾ ਤਾਂ ਅੰਮ੍ਰਿਤ ਵੇਲੇ ਵੀ ਤੇ ਸ਼ਾਮਾਂ ਨੂੰ ਵੀ ਜੁੜੋ ਆਓ ਗੁਰੂ ਸਾਹਿਬ ਦਾ ਪਾਠ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਪੰਥ ਦੇ ਵਾਲੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਆਪ ਜੀ ਦੇ ਦਰੋ ਤਰੋ ਵਰਸਾਏ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਪਾਈ ਪਾਈ ਪਾਤਸ਼ਾਹ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸ਼ਬਦ ਦਾ ਆਦਰ ਕਰਦੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜ ਕੇ ਬਾਣੀ ਦਾ ਪਿਆਰ ਕਰਦੇ ਹੋਏ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਹਨ ਮੇਰੇ ਅੰਤਰ ਜਾਮੀ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਸਰਵਤ ਮਾਈ ਪਾਈ ਨੂੰ ਨਾਮਦਾਨ ਬਖਸ਼ੋ ਸਿੱਖੀ ਜੀਵਨ ਬਖਸ਼ੋ

ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਪਾਇਆ, ਸਾਨੂੰ ਇਸ ਅਨਮੋਲ ਖਜ਼ਾਨੇ ਦੀ ਪਹਿਚਾਣ ਹੋ ਜਾਵੇ। ਵਾਹਿਗੁਰੂ ਮੇਰ ਕਰੇ ਇਸ ਅਨਮੋਲ ਖਜ਼ਾਨੇ ਤੋਂ ਅਸੀਂ ਲਾਭ ਲੈ ਸਕੀਏ। ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਇਤਨੀ ਮਹਾਨਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੇ ਵਿੱਚ ਆਪਣੀ ਜੋਤ ਟਿਕਾਈ ਹੈ, ਆਪਣਾ ਰੂਪ ਬਖਸ਼ਿਆ ਹੈ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਸਤ ਸੰਗ ਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਜੋਤ ਟਿਕਾਈ, ਆਪਣਾ ਰੂਪ ਬਖਸ਼ਿਆ, ਕੁਝ ਬਚਨ ਵੀ ਕੀਤੇ,

ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ। ਬੈਠ ਕਹੇ ਅੰਗਦ ਸੰਗ ਬਚਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕੋਈ ਬਚਨ ਕੀਤੇ। ਬੈਠ ਕਹੇ ਅੰਗਦ ਸੰਗ ਬਚਨਾ, ਪਰਉਪਕਾਰ ਜਿਨੇ ਮਨ ਰਚਨਾ, ਅਬ ਤੁਮ ਜਗਤ ਉਧਾਰਨ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਬਚਨ ਕੀਤੇ। ਕੀ ਬਚਨ ਕੀਤੇ? ਅਨੇਕਾਂ ਸਿੱਖ ਆਉਣਗੇ ਤੁਹਾਡੇ ਕੋਲੋਂ, ਜਿਹੜੇ ਹੱਥ ਜੋੜ ਕੇ ਹੱਥ ਟੱਡ ਕੇ ਸਿੱਖੀ ਦੀ ਦਾਤ ਮੰਗਣਗੇ, ਤੇ ਜਿਹਨੂੰ ਵੀ ਸਿੱਖੀ ਦੀ ਦਾਤ ਦਿਓਗੇ ਤੇ ਇੱਕ ਉਪਦੇਸ਼ ਨਾਲ ਜ਼ਰੂਰ ਦੇਣਾ। ਉਹ ਕਿਹੜਾ? ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਹੋ ਕੇ ਕਰਨਾ। ਜਿਹੜਾ ਵੀ ਸਿੱਖ ਬਣਨ ਦੀ ਅਭਿਲਾਖਾ ਲੈ ਕੇ ਆਵੇ ਉਹਨੂੰ ਇਹ ਉਪਦੇਸ਼ ਜ਼ਰੂਰ ਦੇਣਾ। ਕਿਵੇਂ ਵੇਰਵਾ ਦਿੱਤਾ? ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਜਿਹੜਾ ਵੀ ਨਰ ਸਿੱਖੀ ਦੀ ਅਭਿਲਾਖਾ ਲੈ ਕੇ ਆਵੇ, ਨਿਸਮੈ ਉਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਉਹਨੂੰ ਇਹ ਉਪਦੇਸ਼ ਦੇਣਾ, ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਦੀ ਬਾਣੀ ਸਾਵਧਾਨ ਹੋ ਕੇ ਪੜਨੀ ਏ, ਤਾਂ ਤੂੰ ਸਿੱਖ ਹੈ। ਆਖੋ ਸਤਨਾਮ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਨਿਸਮੈ ਉੱਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਬਚਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨਾਲ ਕਰਦੇ ਹੋਏ ਜਪਜੀ ਦੇ ਬਾਰੇ, ਕਿਉਂਕਿ ਦਾਸ ਉਹੀ ਵਿਚਾਰ ਲੈ ਰਿਹਾ। ਇੱਕ ਹੋਰ ਬਚਨ ਕੀਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਕਿ ਗੁਰੂ ਅੰਗਦ ਜੀ, ਧਰਤੀ ਤੇ ਲੋਕ ਆਪਣੀ ਕਾਮਨਾ ਦੀ ਪੂਰਤੀ ਲਈ ਤਿੰਨ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਇੱਕ ਜੰਤਰ ਦਾ, ਇੱਕ ਮੰਤਰ ਦਾ, ਇੱਕ ਤੰਤਰ ਦਾ। ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦਾ ਲੋਕ ਸਹਾਰਾ ਲੈਂਦੇ। ਸਾਧ ਸੰਗਤ ਗੌਰ ਕਰਿਓ, ਜੰਤਰਾਂ ਦਾ, ਮੰਤਰਾਂ ਦਾ ਤੇ ਤੰਤਰਾਂ ਦਾ। ਤੇ ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਮੈਂ ਦੁਨੀਆਂ ਨੂੰ ਇੱਕ ਇਹੋ ਜਿਹੀ ਦਾਤ ਦੇ ਚੱਲਿਆ ਵਾ ਕਿ ਸਾਰੇ ਜੰਤਰ ਮੰਤਰ ਤੇ ਤੰਤਰ ਇਹ ਜਪਜੀ ਦੀ ਬਾਣੀ ਦੇ ਵਿੱਚ ਹੀ ਨੇ। ਆਖੋ ਸਤਨਾਮ। ਮੇਰੇ ਸਿੱਖ ਨੂੰ ਕਿਸੇ ਜੰਤਰਾਂ ਮੰਤਰਾਂ ਤੰਤਰਾਂ ਦੀ ਲੋੜ ਨਹੀਂ, ਜਪਜੀ ਪੜ ਲਵੇ ਸਭ ਕੁਝ ਵਿੱਚ ਆ ਜਾਏਗਾ। ਸਤਸੰਗ ਜੀ, ਕਿਵੇਂ ਇਹਦਾ ਵੇਰਵਾ ਦਿੱਤਾ? ਧਰੇ ਕਾਮਨਾ ਪੜ ਹੈ ਇੱਕ ਮਨ। ਕੋਈ ਕਾਮਨਾ ਤੇਰੇ ਅੰਦਰ ਹੈ, ਜੰਤਰ ਦਾ ਸਹਾਰਾ ਨਾ ਲੈ, ਕਿਸੇ ਮੰਤਰ ਦਾ ਸਹਾਰਾ ਨਾ ਲੈ, ਕਿਸੇ ਤੰਤਰ ਦਾ ਸਹਾਰਾ ਨਾ ਲੈ, ਜਪਜੀ ਦਾ ਸਹਾਰਾ ਲੈ। ਕੀ ਆਖਿਆ? ਧਰੇ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੈਂ ਕੀ ਤਤ ਛਿਨ। ਕੋਈ ਮਨ ਵਿੱਚ ਕਾਮਨਾ ਪੜ ਜਪਜੀ, ਕਹਿੰਦੇ ਤਤ ਛਿਨ ਵਿੱਚ ਤੈਨੂੰ ਪ੍ਰਾਪਤੀ ਹੋਏਗੀ। ਅੱਗੋਂ ਕੀ ਕਹਿੰਦੇ? ਜੰਤਰ ਮੰਤਰ ਪੁਨ ਤੰਤਰ ਮਹਾਨਾ। ਆਖੋ ਸਤਨਾਮ ਹੈ। ਇਹ ਜਪਜੀ ਦੀ ਬਾਣੀ ਸਾਰੇ ਜੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਹੈ। ਇਹ ਗੁਰੂ ਨਾਨਕ ਜੀ ਕਹਿ ਰਹੇ, ਗੁਰੂ ਅੰਗਦ

ਮੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਮਹਾਨਤਾ ਦਾਸ ਦੇ ਇਤਿਹਾਸ ਵਿੱਚ ਜਦੋਂ ਜਪਜੀ ਸਾਹਿਬ ਦੀ ਖੋਜ ਕੀਤੀ ਦੰਗ ਰਹਿ ਗਿਆ। ਸਾਧ ਸੰਗਤ ਅਫਗਾਨ ਦੇ ਪਠਾਣਾ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਹੋਈ ਹੈ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ, ਹਰੀ ਸਿੰਘ ਨਲੂਆ ਵੀ ਸ਼ਹੀਦ ਹੋ ਗਿਆ, ਆਖ ਸਤਨਾਮ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਰਦਾਸ਼ਤ ਨਾ ਹੋਇਆ, ਆਪ ਆਗੂ ਬਣ ਕੇ ਫੌਜਾਂ ਲੈ ਕੇ ਤੁਰ ਪਏ ਤੇ ਕਹਿੰਦੇ ਫੌਜਾਂ ਲੈ ਕੇ ਤੁਰ ਪਏ, ਆਪ ਕਿਹੜੇ ਏਡੇ ਵੱਡੇ ਸੂਰਮੇ ਸ਼ਹੀਦ ਹੋ ਗਏ ਨੇ, ਆਪ ਚੱਲਾਂ, ਇਹਨਾਂ ਪਠਾਣਾ ਨੇ ਅੱਤ ਚੁੱਕੀ ਏ ਤੇ ਕਹਿੰਦੇ ਅੱਗੇ ਆ ਗਿਆ ਅਟਕ ਦਰਿਆ। ਸਾਧ ਸੰਗਤ ਜੀ ਜਦੋਂ ਅਟਕ ਦਰਿਆ ਆ ਗਿਆ, ਉਸ ਵੇਲੇ ਦਾ ਇਤਿਹਾਸ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ ਔਰੰਗਾਬਾਦ ਵਾਲੇ ਇਹ ਨਾਲ ਸਨ, ਇਹਨਾਂ ਦਾ ਬਹੁਤ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਬਾਬਾ ਵੀਰ ਸਿੰਘ ਜੀ ਬੇਦੀ। ਦਾਸ ਇੱਕ ਮਿੰਟ ਇੱਥੇ ਆਪ ਜੀ ਨਾਲ ਸਾਂਝ ਕਰੇ, ਬਾਬਾ ਵੀਰ ਸਿੰਘ ਜੀ ਕੌਣ ਸਨ? ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵਰਸਾਏ ਹੋਏ, ਅੱਗੋਂ ਇਹਨਾਂ ਨੂੰ ਗੱਦੀ ਮਿਲੀ ਸੀ, ਉਹਨਾਂ ਤੋਂ ਵਰਸਾਏ। ਮੈਂ ਇੱਕ ਮਿੰਟ ਇਤਿਹਾਸ ਦਾ ਵੇਰਵਾ ਦੇ ਦਵਾਂ, ਬਾਬਾ ਸਾਹਿਬ ਸਿੰਘ ਬੇਦੀ ਕੌਣ ਸਨ? ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨਾਲ ਪੈਦਾ ਹੋਏ ਸਨ, ਆਖੋ ਸਤਨਾਮ। ਇਹ ਸਾਧ ਸੰਗਤ ਜੀ, ਕਲਗੀਧਰ ਜੀ ਦਾ ਮੇਲ ਹੋਇਆ ਸੀ ਬਾਬਾ ਕਲਾਧਾਰੀ ਜੀ ਨਾਲ, ਤੇ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ, ਇਹ ਵੀ ਬੇਦੀਆਂ ਚ, ਇਹਨਾਂ ਨੂੰ ਬਚਨ ਕੀਤਾ ਕਿ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤ੍ਰਿਹਣਾ ਨੇ ਵੀ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਵੀ ਅੰਮ੍ਰਿਤ ਛਕ ਲਿਆ, ਪਰ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲਓ। ਇਹ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨਾਲ ਬਚਨ ਕੀਤੇ, ਤੇ ਬਾਬਾ ਕਲਾਧਾਰੀ ਜੀ ਬੇਦੀ ਅੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਗੇ ਸੀਸ ਨਿਵਾਇਆ ਤੇ ਕੀ ਆਖਿਆ? ਕਹਿਣ ਲੱਗੇ ਜੀ, ਆਪ ਜੀ ਦਾ ਹੁਕਮ ਹੈ, ਅਸੀਂ ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ। ਆਖ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਕੀ ਆਖਿਆ ਬਾਬਾ ਕਲਾਧਾਰੀ ਜੀ ਨੂੰ? ਬੇਦੀ ਅੰਸ਼ ਵਿੱਚ ਉਹ ਸਨ ਕਿ ਜਿਹੜਾ ਤੁਸੀਂ ਕਿਹਾ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ, ਤੇ ਅਸੀਂ ਪੋਤਰੇ ਦਾ ਨਾਂ ਤੁਹਾਨੂੰ ਅੱਜ ਹੀ ਦੇ ਦਿੰਦੇ ਹਾਂ ਕਿ ਜਿਸ ਪੋਤਰੇ ਨੂੰ ਅੰਮ੍ਰਿਤ ਛਕਾਓਗੇ ਉਹਦਾ ਨਾਂ ਬਾਬਾ ਸਾਹਿਬ ਸਿੰਘ ਜੀ ਰੱਖਣਾ। ਆਖ ਸਤਨਾਮ। ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਹੀ ਨਾਂ ਰੱਖਤਾ ਸੀ, ਉਹਨਾਂ ਦੀ ਬਖਸ਼ਿਸ਼ ਨਾਲ ਆਏ, ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਸਾਧ ਸੰਗਤ ਜੀ ਇਹ ਬਾਬਾ ਵੀਰ ਸਿੰਘ ਜੀ ਗੱਦੀ ਤੇ ਸਨ, ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ, ਤੇ ਸਾਧ ਸੰਗਤ ਜਦੋਂ ਅਟਕ ਦਰਿਆ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਜਿਹੜੀਆਂ ਫੌਜਾਂ ਸਾਡੀਆਂ ਅਟਕ ਤੋਂ ਪਰੇ ਲੜ ਰਹੀਆਂ, ਅਟਕ ਇੰਨਾ ਚੜਿਆ ਕਿ ਉਹਨਾਂ ਨੂੰ ਮਦਦ ਇੰਨੀ ਜਲਦੀ ਪਹੁੰਚਾਉਣੀ ਬੜੀ ਔਖੀ ਹੈ, ਤੇ ਫਿਰ ਕੀ ਕਿਹਾ ਬਾਬਾ ਵੀਰ ਸਿੰਘ ਜੀ? ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਿਸੇ ਤਰੀਕੇ ਇਹ ਫੌਜਾਂ ਤੇ ਅਸੀਂ ਦਰਿਆ ਪਾਰ ਕਰ ਜਾਈਏ। ਸਾਧ ਸੰਗਤ ਜੀ, ਜਪਜੀ ਦੀ ਬਾਣੀ ਦੀ ਤਾਕਤ। ਕਹਿੰਦੇ ਉਸ ਵੇਲੇ ਬਾਬਾ ਵੀਰ ਸਿੰਘ ਜੀ ਨੇ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜੇ ਸਨ, ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ 13 ਵਾਰੀ ਇਹ ਪੰਕਤੀ ਪੜ ਕੇ ਸੁਣਿਆ, ਹਾਥ ਹੋਵੇ ਅਸਗਾਹ, ਅਸਗਾਹ ਦਾ ਅਰਥ ਹੈ ਸਮੁੰਦਰ, ਹਾਥ ਦਾ ਅਰਥ ਹੈ ਵੀ ਸਮੁੰਦਰ ਵੀ ਹੱਥ ਜਿੰਨਾ ਹੋ ਜਾਂਦਾ ਜਗ੍ਹਾ ਦੇ ਦਿੰਦਾ, ਬਾਣੀ 'ਚ ਇੰਨੀ ਤਾਕਤ ਹੈ। ਗੁਰੂ ਨਾਨਕ ਦੇ ਚਰਨਾਂ 'ਚ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕਰਕੇ 13 ਵਾਰੀ ਇਹ ਪੰਕਤੀ ਪੜ ਕੇ ਸੁਣਿਆ, ਹਾਥ ਹੋਵੇ ਅਸਗਾਹ, ਸੁਣਿਆ ਹਾਥ ਹੋਵੇ ਅਸਗਾਹ, ਤੇ ਸਾਧ ਸੰਗਤ ਆਪਣਾ ਹਾਥੀ ਅਟਕ ਦਰਿਆ ਦੇ ਵਿੱਚ ਵਾੜ ਦਿੱਤਾ, ਹਾਥੀ ਦੇ ਵਾੜਦਿਆਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ। ਇਤਿਹਾਸ ਲਿਖਦਾ
ਕਿ ਉਸ ਵੇਲੇ ਅਟਕ ਦਰਿਆ ਗਿੱਟੇ ਗਿੱਟੇ ਹੋ ਗਿਆ। ਆਖੋ ਸਤਨਾਮ। ਬਾਬਾ ਵੀਰ ਸਿੰਘ ਜੀ ਜਪ ਜੀ ਦਾ ਪਾਠ ਉੱਚੀ ਉੱਚੀ ਕਰ ਰਹੇ ਨੇ, ਚਿੱਤ ਜੋੜ ਕੇ ਦਰਿਆ ਨੇ ਰਾਹ ਦੇ ਦਿੱਤਾ। ਸਤ ਸੰਗਤ, ਦਰਿਆ ਨੇ ਰਾਹ ਦੇ ਦਿੱਤਾ ਤੇ ਫੌਜਾਂ ਸਾਰੀਆਂ ਲੰਘ ਗਈਆਂ। ਜਪ ਜੀ ਦੇ ਪਾਠ ਬਾਬਾ ਵੀਰ ਸਿੰਘ ਜੀ ਵਿੱਚ ਖਲੋ ਕੇ ਹਾਥੀ ਤੇ ਬਹਿ ਕੇ ਕਰ ਰਹੇ ਨੇ ਤੇ ਫੌਜਾਂ ਲੰਘ ਰਹੀਆਂ।

ਆਗਰੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਪ੍ਰਚਾਰ ਲਈ ਆਗਰੇ। ਭਾਈ ਗੁਰਦਾਸ ਜੀ ਆਗਰੇ ਸਨ ਤੇ ਜਦੋਂ ਇੱਕ ਸੁਨੇਹਾ ਪਹੁੰਚਿਆ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਕ ਵਾਰੀ ਆਖੋ ਸਤਨਾਮ। ਜਿਸ ਮਾਲਕ ਨੂੰ ਮਨ ਵੇਚਿਆ ਹੋਵੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੇ ਕਿਵੇਂ ਰਹਿ ਸਕੇ। ਕਹਿੰਦੇ ਭਾਈ ਗੁਰਦਾਸ

ਜੀ ਬੇੜੀ ਉਡੀਕ ਰਹੇ ਸਨ, ਕੋਈ ਬੇੜੀ ਆਵੇ ਬਹਿ ਕੇ ਤੇ ਪਾਰ ਕਰੀਏ। ਤੇ ਪਤਾ ਜਦੋਂ ਕੀਤਾ ਤੇ ਕੀ ਕਿਹਾ, ਇਸ ਵੇਲੇ ਸ਼ਾਮਾਂ ਪਈਆਂ ਨੇ, ਸਵੇਰ ਤੋਂ ਪਹਿਲੇ ਬੇੜੀ ਕੋਈ ਨਹੀਂ ਆਉਣੀ। ਸੋਚਦੇ ਪਏ ਨੇ ਕੀ ਕਰੀਏ ਤੇ ਇੱਕ ਸਿੱਖ ਕੋਲ ਆ ਗਿਆ। ਕੀ ਆਖਿਆ, ਭਾਈ ਗੁਰਦਾਸ ਜੀ ਜੇ ਇੱਕ ਮੇਰੀ ਬੇਨਤੀ ਮੰਨੋ, ਅੱਜ ਸ਼ਬਦ ਦਾ ਆਸਰਾ ਲੈ ਕੇ ਇਹ ਦਰਿਆ ਪਾਰ ਕਰ ਲਈ। ਆਖ ਸਤਨਾਮ ਸਤਸੰਗ ਤੇ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਏ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਇੱਕ ਸਿੱਖ ਦੀ ਬੇਨਤੀ, ਸ਼ਬਦ ਆਸਰੇ ਹੋਵੋ ਪਾਰ, ਇਮ ਨਿਸ਼ਚਾ ਸਤਿਗੁਰ ਕੋ ਧਾਰ। ਸ਼ਬਦ ਦੇ ਆਸਰੇ ਪਾਰ ਹੋ ਜਾਈਏ। ਸਭ ਸੰਗਤ ਕੋ ਕਹਾਂ ਬੁਝਾਈ, ਹਮ ਹੈ ਮੁਗਧ ਬੂਝ ਨੇ ਪਾਈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਜੀ ਜੇ ਤੁਸੀਂ ਸਾਨੂੰ ਆ ਗੱਲ ਦੱਸੀ ਏ, ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ। ਸਾਧ ਸੰਗਤ ਜੀ ਜਦੋਂ ਅਰਦਾਸ ਕੀਤੀ ਤੇ ਜਪਜੀ ਦਾ ਪਾਠ ਆਰੰਭ ਕਰਤਾ ਤੇ ਵਿਆਸਾ ਵਿਚ ਕਦਮ ਰੱਖਤਾ। ਆਖ ਸਤਨਾਮ, ਕਹਿੰਦੇ ਉਸ ਵੇਲੇ ਵਿਆਸਾ ਦਰਿਆ ਗੋਡੇ ਗੋਡੇ ਪਾਣੀ ਹੋ ਗਏ। ਇਹਦਾ ਵੇਰਵਾ ਦਿੱਤਾ, ਭਵਜਲ ਗੁਰ ਕੋ ਸ਼ਬਦ ਉਧਾਰੇ, ਇਹ ਬੱਪਰੀ ਕਿਆ ਨਦੀ ਨਾ ਤਾਰੇ। ਭਵਜਲ ਤੋਂ ਤਰ ਜਾਂਦਾ ਇਹ ਬਾਣੀ ਸਦਕਾ ਨਦੀ ਨੀ ਤਾਰੇਗੀ। ਧਰ ਸ਼ਰਦਾ ਗੁਰ ਕੇ ਬਚ ਮਾਨੋ, ਉਤਰੇ ਪਾਰ ਬਿਲਮ ਨੇ ਛਾਨੋ, ਸਤਨਾਮ ਗੁਰਦਾਸ ਉਚਾਰਾ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਪ੍ਰਥਮ ਪਹਿਲੇ ਆਪ ਅੱਗੇ ਲੱਗੇ। ਆਖੋ ਸਤਨਾਮ, ਜਾਨੂ ਲਗ ਜਲ ਪਾ ਸਲਤਾ ਕੋ, ਜਾਨੂ ਲਗ ਜਲ ਪਾ ਸਲਤਾ ਕੋ। ਉਹ ਸਲਤਾ ਉਸ ਗੱਲ ਨੂੰ, ਦਰੀ ਨਦੀ ਨੂੰ ਕਿਹਾ ਕਿ ਇਹ ਜਲ ਗੋਡੇ ਗੋਡੇ ਰਹਿ ਗਿਆ। ਸੰਗਤ ਸਗਲ ਦੇਖ ਕਰ ਤਾਂ ਕੋ, ਸਤਨਾਮ ਕੋ ਉਚਰੋ ਆਛੇ, ਗਮਨ ਕੀਨ ਗੁਰਦਾਸੇ ਪਾਛੇ, ਕਦ ਲਗ ਜਲ ਕਿਸਕੇ ਨੇ ਆਇਓ। ਕਦ ਲਗ ਕਿਸੇ ਦੇ, ਕਹਿੰਦੇ ਲੱਕ ਤੱਕ ਵੀ ਗੱਲ ਨਹੀਂ, ਜਲ ਨਹੀਂ ਆਇਆ ਗੋਡਿਆਂ ਤੋਂ ਤਾਂ ਨਹੀਂ ਜਲ ਵਧਿਆ, ਜਪਜੀ ਦੀ ਬਾਣੀ ਚੱਲ ਰਹੀ। ਆਖੋ ਸਤਨਾਮ, ਕਦ ਲਗ ਜਲ ਕਿਸਕੇ ਨੇ ਆਇਓ, ਤੇ ਸੰਗਤ ਸਕਲ ਪਾਰ ਉਤਰਾਇਓ। ਇੱਕ ਵਾਰੀ ਗੱਜ ਕੇ ਆਖੋ ਸਤਨਾਮ।

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ ਤੇ ਬੰਦਾ ਹਾਲ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ, ਕਿਨਾਰੇ ਕਿਨਾਰੇ ਮਾਰ ਲੈਂਦੇ ਹਾਂ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰ ਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਦਨਾ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ, ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿਚ ਡੁੱਬ ਰਹੇ ਹਨ, ਚਿੰਤਾ ਵਿਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਾਂ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ, ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ, ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕਤਾ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਇਹ ਕਹਿੰਦੇ ਨੇ ਗਊ ਦੀ ਪੂਛ

ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲੇ ਆਏ, ਉਸ ਵੇਲੇ ਇਸ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਤਰਨ ਦਾ। ਪਰ ਸਰਵ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਲਿਆ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਢੋਲਾ, ਤਦਕੂ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਹੈ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ। ਤੂੰ ਜਿਹਨੂੰ ਮੁੱਠ ਚ ਫੜੀ ਜਾਣਾ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ, ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤੜੀ ਹੋਈ, ਮਾਇਆ ਛੱਡੀ ਹੋਈ ਉਹਨਾਂ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਗਲ ਵਿਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿਚ ਐਸਾ ਕੋਈ ਥਾਂ ਨਹੀਂ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ ਗੱਲ ਬੜੀ ਗਹਿਰੀ। ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਿਤਾਰ ਦਾ ਤੁਲਾ ਚਾਹ ਰਿਹਾ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣਲੀ ਸੀ ਪੈਰ ਥੱਲੇ ਰੱਖ ਲਈ। ਦੂਜਾ ਕਹਿਣ ਲੱਗਾ, ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਹੈ, ਛੱਡ ਜਾਂਦੀ ਹੈ ਘਰ ਚ। ਇਹਦੀ ਬੇਦਵੀ ਮਾਇਆ ਦੀ ਗੁਰੂ ਨਾਨਕ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ, ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਵਾਂ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ। ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਹੀ ਠੀਕ ਹੈ, ਇਹ ਪੈਰਾਂ ਥੱਲੇ ਹੀ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ, ਇਸ ਦਾ ਇੱਕ ਹੋ ਸਕਦਾ। ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ, ਉਹਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇਗਾ? ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਿਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ, ਉਹ ਸੱਚਾ ਹੈ, ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ, ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਜਲ ਜਾ ਸੀ ਢੋਲਾ। ਸੱਜਣਾ, ਇਹਦਾ ਰੰਗ ਤੁਰ ਜਾਣ ਵਾਲਾ। ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ, ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੇ ਦੇ ਮਾਣ ਵਿੱਚ ਰੱਟੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਉਹ ਇਹ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ ਰੇ, ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਖਣੀ ਨਾ ਆਵੇ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜਵਾਨੀ ਵਿੱਚ
ملاپ دا وہ رنگ نہیں کھلتا جو پتی نو مل کے پراپت ہونا چاہیے. کہے فرید سہیلیو شو الائے سی. فرید جی کہندے نے سجنوں ستسنگیو پیار والےو بھگتو جدو پربھو سدا دے گا پربھو بلاوے گا میرا خدا آواز مارے گا. ہنس چل سی دمنا ہنکار دا ماریا ہوئے مایا دے رنگ چ پھسیا ہوئے دبدا وچ گیا جائے گا بندہ. ہنس چل سی دمنا ہنس کہندے نے جیو جیو جس نے چھڈ کے جائے گا تے دو منا ہو گئے تو چتی چ پھسیا ہوا دبدا چ پھسیا ہوئے اے تن ٹھیری کی سی جس ویلے اے شریر مٹی ہو جائے گا ہانسے نو چھڈ کے جائے گا تے دبدا وچ جائے گا دکھی ہوتا جائے گا. تن گرو نانک کہن لگے ابراہیم شیخ فرید دی گل اپنی تھا سچی ہے پر تینوں میں ایک حال دسا اینی پریشان ہون دی کوئی لوڑ نہیں. صاحب کہندے نے جپ تپ کا بند بیڑ دا دھیان دے گرو نانک دا مت جی جپ تپ کا بند بیڑ دا واہرو جپدا رہ تے تھوڑا ادم کر تپ کر. جڑے لوگ چاہتے ہیں نا عام طور پہ گل کئی سنی جاتی کہندے نے نانک ستگر پیٹے ہے پوری ہو وے جگت ہسندے ہاں کھیلندے ہاں کھاوندے ہاں پہنندے ہاں وچے ہو وے مکھ ہستے کھیڑتے کھاندے پہنتے لوگ یہ گل دوجی تو کہندے دکھ دا دوجا حصہ کہندے ہسندے ہاں کھیلندے ہاں پہنندے ہاں کھاوندے ہاں وچے ہو وے مکھ تے اینی گل کہندے پہلی گل نہیں کہندے نانک ستگر پیٹے ہے پوری ہو وے جگت ہسنا کھیلنا کھاندے پہنتے جیون کا آنند لینا اپنی تھان سے ہے لیکن جی جیون میں تپ نہیں نا یہ سارا کچھ ویو بن جائے. یہ ہسنا کھیلنا کھانا پینا ہسنا بعد جب لگ ہردے نہ آوے یار وہ تپ کی ہے. یہ تپ وہ نہ سمجھنا جہے لوگ جنہ تو گرو نانک نے جا کے ورجیا سی جوگیاں کہڑے پاسے پی گئے سنسار نو چھڈ کے برفا چ بیٹھے ہو تونیا تائی بیٹھے ہو گرمیاں چ تونیا تاؤنیا سردیاں چ برفا چ جا کے بہ جان جو کچھ شریر نہیں نہ منتا جو کچھ شریر اجازت نہیں دینا شریر منگتا روٹی روٹی نہیں کھانا. تے صاحب کہندے نے غلط کر رہے ہیں چھوٹے ان کرے پاکھنڈ نہیں یہ غلط کام کر رہے ہیں. کچھ لوگ ایسے نے شریر دی لوڑ ہے نیند کہندے سونا ہی نہیں کھڑے ہی رہنا نیند نہیں لینی بالکل نہیں سونا جنی بھائی شریر نو لوڑ ہے اونی تا لینی پے گی نہ لے گا شریر روگی ہو جائے شریر نال تکا کر رہے ہیں. پانی دی شریر نو لوڑ ہے تینوں اینوں دینا پے گا نہ دے گا اسے نو کہتا دے مہاراج نے پاون بانی چ ہے من ہچ کنے نہ پایو سب تھکے کرم کمائے. یہ زد بھی ماری ہوئی گل ہے یہ زد والی تپسیا ہے یہ تپسیا پروان تپ دا مطلب ہے گرو کا سکھ مت سمجھے کہ تپ نہیں میرے جیون میں امرت ویلے جاگنا تپ ہے ہر روتے امرت ویلے اشنان کرنا تپ ہے چونکڑا مار کے نتنیم کرنا اپنی تھان سے تیجا تپ ہے گرو سنگت میں آ کے بیٹھنا چوتھا تپ ہے گرو کے حکماں نو سر متھے دھارن کرنا گرو کی رہت نو دھارن کرنا پنجواں تپ ہے. تپ تو بنا سکھی کوئی نہیں ترتی واہگرو سمرن کرتا ہوئے اٹھت بیٹھت سووت نام کہو نانک جن کے سد کام پربھو دا بندہ کیویں دے بنا تر سکتا ہے. یہ ترتا پھرتا واہگرو واہگرو جپدا تے تپ کر کے جیوندا ہویا سیوا کرتا ہویا پرپکار کرتا ہویا امرت ویلے جاگدا ساری جگت نو پالدا ہویا یہ تپ کر کے جیوندا ہے. تے صاحب کہندے نے تن گرو نانک کہندے نے جپ تپ کا بند بیڑ دا جے تو یہ کچھ کر لے گا نا تے تیرا ترن والا بیڑا بج گیا. دلے مہاراج نے اگے جگہ پاون بانی چ ہور تھان بھی کیا ہے نا آگے کو کچھ تلہا باندھو تن گرو تیغ بہادر صاحب آگے کو کچھ تلہا باندھو کیا پرواسا تن کا پتا نہیں کہڑے ویلے یہ زندگی دا آگاہ پیچھا ہو جانا ہے. تو اگے واسطے کی پربند کیتا ہے اگے ترن واسطے کی پربند کیتا ہے. تلا وہ کہندے سن جیڑا لکڑا دا تونگیاں دا وہ سہارا جیڑا آسرا لے کے بندہ ندی پار کر سکے. اجے بھی کچھ لوگ دریاواں دے کنڈیاں تے رہن والے دس بارہ تونگیاں آ تونبا جیڑا ہوتا ہے یہ سکھ جائے نا انج سخت ہو جاتا ہے وچوں مولا ہو جاتا اندر یہ ہوا بھری رہتی ہے پانی یہ اندر داخل نہیں ہوتا. انہوں کٹھے بن لیندے نے کسی جال دے وچ دس پندرہ کٹھے بن لیندے انہوں چھاتی نہ لا کے ندی پار کر دیندے وہ ڈبن نہیں دیندے. یا پھر ایسا ہوتا ہے دس بارہ گیلیاں کٹھیاں کر لینیا لکڑ دیا وہ بہ جانا تے ترتے چلے جانا ترتے چلے جانا بانس کا آسرا لے کے کھلتے چلے جان ان تلا کہتے سن پرانے لوگ کہندے نے اگے جسلے ترن دا مسئلہ آیا تیرے کول کوئی تلا ہے آگے کہو کچھ تلا باندھو
क्या परवासा धन का। कबीर जी कहंदे ने वेखी कितने भुलेखा ना खा जाई, जिंदगी का भरोसा कोई नहीं हो, कहां विसासा इस भांडे का, इतन लागे ठनका। एक झटका लगा ते तेरा प्रबंध जेड़ा हो कीता होया पहला कीता होया ही काम आवे। तुला बन के रख, पहला प्रबंध करके रख। धन गुरु नानक कहंदे ने जप तप का बंद बेड़ोला, जित लंघे वहेला मौज ना लंघ जाएगा। फिर तेरे सामने वो सरवर आएगा ही, ओ समुंदर तेरे सामने आवेगा ही नहीं। जब तब का बेड़दा बंदा बन्या होवेगा ना, तेनू वो सागर अगे आएगा ही नहीं। ना सरवर ना उछले ऐसा पंथ सुहेला, मौज नाल तुरिया जाए। तेरा एको नाम मंजीठड़ा, रत्ता मेरा चोला सद रंग ढोला। वो कहने ने हथ ना लाए कसुंबड़े जल जासी ढोला। इथे कहने ने मित्रा सजना प्रभु दे प्यार च रत्ता होया मेरा चोला, नाम दे रंग च पक्के रंग च रत्ता होया ए, मजीठा रंग कदे जान वाला नहीं। नाम दे रंग च रंग दे साजन चले प्यारिया, क्यों मेला होई लोग तुरे जांदे ने, मित्र तुरे जांदे ने। मैं पुछना ए मिलाप किवें होवे, अगे जाके मेल होवेगा कि ना होवेगा। सबना मरना आया विछोड़ा सबना, पुछो जाए सियाणिया आगे मिलन किना, अगे केड़े जाके मिल सकणगे। साजन चले प्यारे क्यों मेला होई, फिर उत्तर देंदे ने कहंदे ने जे गुण होवे गंठड़िए मेलेगा सोई, जे पल्ले गुण होणगे निरे रत्ते चोलिया नाल भी गल नहीं बणी। पल्ले गुण होणगे तां आपे मिला लवेगा, कि जेड़ा हुण मिल जावेगा ना, हुण जप तप करके नाम दे रंग च रत्ता होया हुण मिल जाएगा ना प्रभु नाल। मिलिया होए ना पिछड़े, वो हुण मिलिया ते अगों भी मिलिया रहेगा। जिंदगी दी बहार खत्म हो जाने तो बाद भी कोई विछोड़ा ना पवेगा। मिलिया होए ना बिछड़े, पर जे मिलिया होई जे मिलिया होएगा हुणे ही मिल जावेगा। तां एना आस करे कि मौत तो बाद मिलना है, जीवन विच ही मिलना है, हुणे ही उहदे नाल लग जाना है, जुड़ जाना है। आवा तो निवारिया है साचा सोई, ओ फिर जो मिला लवेगा ते जिंदगी दा जमण मरण दा गेड़ मुक जाएगा। पर ए उहनां दे पल्ले पवेगी गल जिन्हां ने होमै मार निवारिया सीता है चोला। हंकार नूं जीवन च थां नहीं दित्ती, फरीद वी कहिंदा वेखी किते अपने जीवन च हंकार नूं थां ना देई। इक आपीना पतली कुछ हुंदियां ने जिहड़ियां हंकार च रतियां रहिंदियां, उहनां वास्ते सह के रे बोला। इत्थे साहिब होर कहिंदे ने, साहिब कहिंदे ने होमै मार निवारिया सीता है चोला, गुर बचनी फल पाया गुरु की जुगत नूं धारण करके, ए फल मिलिया के सह के अमृत बोला। हुण मालक ने बुलाया ते मिठे वचना नाल आओ जी आयन रे रे दरगह कहे ना को, आओ बैठ आदर शुभ देव वाह महलू पावे तू बासा, जन्म मरण ना होए बिनासा। परमात्मा वल्लों आवाज पैंदी है ते अमृत वर्गे मिठे वचना नाल आवाज पैंदी। वैसे भी प्रभु दी आवाजा सानू पैंदियां ध्यान देना। साहिब कहंदे ने जिन्हां ने जप तप नूं पल्ले बन्ने हन पिछों राती सजड़ा नाम खसम का लेह। रात जिसले मुक रही हुंदी है, रात के पिछले पैर च निरंकार वालों आवाजा पैदियां, प्यार दे बचन उहदे चलदे ने अपने सजना अपने प्यार वाले अपने भगतां प्रति, पर उहनां नूं सुने जांदे ने जिहड़े नाम खसम का ले। खेमे छत्र सराए च दिसण रथ पीड़े, जिन्नी तेरा नाम ते आया तेन को सद मिले। ये आवाज उन्हां नूं सुनदी जिहड़े नाम च रते लोक। प्रभु दियां प्यार दियां आवाजां चौंकड़े मार के बह के वागुरू वागुरू जपण वालियां नूं सुनदियां, सुते रहण वालियां ने की सुना। तपी बंदा सुन सकदा उस आवाज नूं, ओहदी उत्थे सुनी जांदी ओहदी इह सुन लैंदा। ओहदे अमृत बचन भगत सुनदा है, सह के अमृत बोला। नानक कहे सहेलियो सौखरा प्यारा, बड़ा प्यारा। जे रे कह के बुलावेगा किवें प्यारा लगेगा, हंस चल सी डुमना उस तरह तां बंदा दुबदा च जाएगा, लेकिन अमृत बचना नाल बुलावेगा ते प्रसन्नता सहित जावेगा हंस। नानक कहे सहेलियो सौखरा प्यारा, हम सह केड़ियां दासियां साचा खसम हमारा, बड़िया प्यारियां असी उहनूं लगदियां। ਉਹ ਸਾਨੂੰ ਬੜਾ ਪਿਆਰਾ ਲੱਗਦਾ, ਪਿਆਰ ਨਾਲ ਜਦੋਂ ਬੁਲਾਵੇਗਾ ਧਾ ਕੇ ਜਾਵਾਂਗੇ। ਨਿੱਤ ਹੀ ਬੁਲਾਉਂਦਾ ਹੈ ਪਿਆਰ ਨਾਲ, ਅਸੀਂ ਨਿੱਤ ਬੁਲਾਉਂਦੇ ਹਾਂ ਉਹਨੂੰ ਪਿਆਰ ਨਾਲ। ਜਦੋਂ ਉਹ ਫਿਰ ਪੱਕੀ ਤਰ੍ਹਾਂ ਬੁਲਾਵੇਗਾ ਉਦੋਂ ਵੀ ਪਿਆਰ ਨਾਲ ਬੁਲਾਵੇਗਾ, ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ, ਅਸੀਂ ਵੀ ਪ੍ਰਸੰਨਤਾ ਨਾਲ ਉਹਦੇ ਕੋਲ ਜਾਵਾਂਗੇ। ਪਰ ਇਹ ਕੌਣ ਕਰ ਸਕੇਗਾ ਜਿਹੜਾ ਜਪ ਤਪ ਦਾ ਬੇੜਾ ਬੰਨਣ ਵਾਲਾ ਹੈ। ਔਰ ਇਹ ਭਾਗਾਂ ਵਾਲਿਆਂ ਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ।

ਇਹੀ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇਵੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛੱਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਹਨਾਂ ਨੂੰ ਤੂੰ ਸੰਯਮ ਬਖਸ਼ਿਆ ਹੈ, ਜਪ ਤਪ ਸੰਯਮ ਦਇਆ ਧਰਮ ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਹਨਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ, ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਨ੍ਹਾਂ ਦਾ ਆਪਾਂ ਰੋਜ਼ ਅਰਦਾਸ ਨਾਲ ਲੈਂਦੇ ਹਾਂ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਹੱਠੀਆਂ ਜਪੀਆਂ ਤਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ, ਗੁਰ ਪੂਜਾ ਵਿਦ ਸਹਿਤ ਕਰਨ, ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋਹੇ, ਜੋਤ ਸਰੂਪੀ ਧਿਆਨ ਧਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਬਿਦ ਵਰਣੰਗ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਗੁਰ ਗੁਰਸੇਵ ਅਲਖ ਗਤ ਜਾਂਗੀ ਸ੍ਰੀ ਰਾਮਦਾਸ ਤਾਰਨ ਤਰਨੰਗ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ, ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਉ ਰੰਗ ਲਾਏ। ਜੀਵਨ ਚ ਔਗਣ ਨਹੀਂ ਰਹਿੰਦੇ, ਔਗਣ ਕੱਟ ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਉ ਕੱਟੇਨ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢੇ ਨੂੰ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ। ਪਰ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ

ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੋਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕੇ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਕਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪੰਡ ਸਾਹਿਬ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਮਰੀ ਕੇਰ ਕਾਮੈ ਸੂਰ ਕਨੇ ਕੋਈ ਨ ਜਾਣ ਉਮਰਾਯਮ ਸਗਲ ਸਮਗਰੀ ਤੁਮਰਾ ਸੁਤਰਤਾ ਤੇ

0: Alterigo e Vodka e Jasmin, Pretão, Cortice, Mercado, Nandra, India, Rambasugoro, Temardas, Ramdas, Sanguin, Sahai, Arjun, Hargobindana, Sumrao, Sri Hararai, Sri Har Krishan, Peaia, Distrito, Sambhujai, Tevahata, Sundriya, Karnao, Nidhyavata, Ae, Sabhai, Hoi, Sahai, Jasmin, ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਜੀਦਾਰ ਜੀ ਕਤਿਆਮ ਕਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛੱਡਿਆ ਦੇਖ ਸੁਲਾਈ ਤੇ ਵਿਵਾਹ ਦੇਖ ਕੇ ਅੰਡਟ ਕੀਤਾ ਇਹਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ
1: ਵਾਹਿਗੁਰੂ
0: ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਕੇ ਸੀਸ ਦਿੱਤੇ ਬੰਬ ਬੰਬ ਕਟਾਈ ਕੋਪਰੀਆਂ ਦੁਹਾਈਆਂ ਗਰਖੜੀਆਂ ਜਿਹੜੇ ਤਨਾਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਸਿੱਧਕ ਤੇ ਸਾਂ ਸੁਆਸਾਂ ਨਾਲ ਨਿਭਾਏ ਅਸਾਹਿਤ ਦੇ ਅਕਹਿ ਕਸ ਉਸਾਰਦੇ ਹੋਏ ਸ਼ਹੀਦ ਹੋ ਗਏ ਜਨਾਂ ਸਮੁੱਖ ਪ੍ਰਾਪਤ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਕੰਨੀਆਂ ਕੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਾਰ ਬੋਲੋ ਜੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੋ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿੱਤਾ ਮਨ ਕਾ ਸਦਕਾ ਸਭ ਸਭੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਹੈ ਦੇਵ ਤੇਗ ਫਤਿਹ ਗੁਰਸਿੱਖੀ ਪੈਜ ਪੰਥ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿੱਤਾ ਮਨ ਕਾ ਸਦਕਾ ਸਭ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਖ ਤਹਾਂ ਤਾਂ ਰੱਖਿਆ ਰਿਹਾ ਹੈ ਦੇਵ ਤੇਗ ਫਤਿਹ ਗੁਰਸਿੱਖੀ ਪੈਜ ਪੰਥ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਸੁੱਖੀ ਬਖਸ਼ ਕਰੋ ਮਤ ਪਾਦਾ ਰਾਖਾ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਦਾਸ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਹਨਾਂ ਤੋਂ ਪੰਥ ਨੂੰ ਜੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਜੀ ਦਾ ਅਤੇ ਸੇਵਾ ਸੰਭਾਲ ਦਾ ਦਾਨ ਦਿਆ ਰਹੇ ਖਾਲਸਾ ਜੀ ਨੂੰ ਬਖਸ਼ ਅਤੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਯੋਧਿਆਂ ਦੇ ਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਨੂੰ ਕਮਲਾਂ ਚ ਅਰਦਾਸ ਸੰਧੂ ਪਰਿਵਾਰ ਵੱਲੋਂ ਸਲਾਨਾ ਸਮਰਪਣ ਕਰਦਿਆਂ ਹੋਇਆਂ ਅਤੇ ਪਾਤਸ਼ਾਹ ਜੀ ਆਪ ਜੀ ਸੁੱਚੀ ਬਾਣੀ ਆਈ ਆਈ ਸ੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ ਬਾਣੀ ਦੇ ਅਖੰਡ ਜਾਪ ਮੱਧ ਭਾਗ ਕੱਟ ਸਕਦੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਸਦਕੇ ਗ੍ਰੰਥ ਸਿੰਘਾਂ ਆਦਿ ਲੈ ਕੇ ਮੱਧ ਤੱਕ ਬਾਣੀ ਦੇ ਜਾਪ ਕਰਦਿਆਂ ਗੁਰਦੀ ਕਰਦਿਆਂ ਮੀਆਂ ਅੱਖਰ ਲੱਗ ਧੁੱਪ ਵਾਧਾ ਘਾਟਾ ਨੇ ਫਸਲ ਪਾਲ ਤੋਂ ਲੰਘ ਪਾਉਣੀ ਅੱਗੇ ਤੋਂ ਸੁਮੱਤ ਬਖਸ਼ਣੀ ਅੰਬ ਸੰਭਾਈ ਹੋਣਾ ਚਾਹੇ ਪਾਣੀ ਬਖਸ਼ਿਸ਼ ਕਰ ਨਿਰਵਿਘਨ ਮੱਧ ਤੋਂ ਅੰਬ ਸੰਪੂਰਨ ਭੋਗ ਪਵਾਉਣੇ ਅੰਬ ਸੰਭਾਈ ਹੋਣਾ ਜੀ ਕਿਰਪਾ ਕਰਨੀ ਸਿੰਧੂ ਪਰਿਵਾਰ ਦੀ ਕੱਲ ਰੋਜ਼ ਤੋਂ ਕੰਪਾਟ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਵਰਗੀ ਭਾਈ ਲੱਖਾ ਸਿੰਘ ਜੀ ਆਪ ਚਰਨ ਕਮਲਾਂ ਵਿੱਚ ਨਿਵਾਸ ਸੱਚੇ ਪਾਤਸ਼ਾਹੀ ਸ਼ਾਂਤੀ ਪ੍ਰਦਾਨ ਕਰਨੀ, ਸਮੂਹ ਪਰਿਵਾਰ ਵਿੱਚ ਸ਼ਾਂਤੀ ਨਾਮ ਦਾਨ ਕਰਨੀ, ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀ, ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ, ਸੰਭਾਈ ਨੂੰ ਜੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਤ ਨੂੰ ਮੁੱਖ ਰੱਖਦਿਆਂ ਹੋਏ ਆਪ ਜੀ ਕੇ ਅਤੇ ਪਰਿਵਾਰ ਨੂੰ ਖਜ਼ਾਨਿਆਂ ਭੰਡਾਰਿਆਂ ਤੋਂ ਅੰਮ੍ਰਿਤ ਨਹੀਂ ਪ੍ਰਾਪਤ ਕਰਦਾ ਜੀ ਦੇਖ ਸਕਦੇ। ਇਹ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਪੂਜਨ ਕੁਲਾਂ ਦੀ ਮਾਫੀ ਹਰੀ ਪਾਠ ਸਾਲ ਕੋਤ ਪਵਿੱਤਰਾ ਮਨ ਲਾਭ ਭੋਗ ਹਰ ਰਾਇ ਸੀ ਪ੍ਰਚਾਰ ਸਤ ਸੰਗਤ ਵਿੱਚ ਵਰਤੇ ਜੋ ਛੇ ਵਾਹਿਗੁਰੂ ਵਾਹਿਗੁਰੂ ਨਾਮ ਸਮੂਹ ਸਿਹਤ ਪਰਿਵਾਰ ਸਾਧ ਸੰਗਤ ਦੀ ਹਾਜ਼ਰੀ ਦਾ ਤਿਲ ਤੁਲ ਭੇਟਾਵਾਂ ਪ੍ਰਵਾਨ ਕਰ ਲਈਆਂ ਸਰਬੱਤ ਦਾ ਕਦਮ ਕਦਮ ਚੱਲਿਆ ਦੇਖ ਚੱਲੇ ਕਿਰਪਾ ਕਰੋ ਇਸ ਵੇਲੇ ਪੰਨ ਚੱਲੇ ਅਖੰਡ ਪ੍ਰਭਾ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਅਰਦਾਸ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਵਾਹਿਗੁਰੂ।
1: ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗੁਰਬਤ ਹੈ ਸਮਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਫਿਰ ਖੰਦੜੋ ਕੀ ਫੁੱਲ ਥਮਾ ਦਿਮ ਸੋਹਣਾ ਅੱਡ ਨਲ ਹੰਦੜੋ ਮੂਲ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨ ਕਿ ਜਿਸ ਤੇ ਵੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅੰਨ ਲਾਗੈ ਨਰਕ ਸਮਝੀਐ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ। ਸਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਚ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ ਲਗੜਾ ਸੁਨੇ ਹੋ ਮਨ ਮਜਾ ਹੋ ਰਤਿਆ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਖੁਸ਼ੂ ਨਾ ਲੱਗ ਗਈ ਭਗਤਨ ਕਉ ਮਿੱਠਾ ਆਨ ਸੁਆਦ ਸਭ ਫੀਕਿਆ ਕਰ ਨਾ ਡਿਠਾ ਅਗਿਆਨ ਭਰਮ ਦੁੱਖ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੀਦਿਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ। ਸਲੋਕ ਤਿਆਕਤ ਜਲੰ ਨਵ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ ਬਾਣ ਬਿਧੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨ ਹੈ ਚਰਨ ਕਮਲ ਚੰਤ ਸੰਤਹਿ ਨਾਨਕ ਆਨ ਨਾ ਰੁਚਤੇ ਮੁਖ ਦਿਖਾਉ ਪਲਕ ਛੱਡ ਆਨ ਨਾ ਡੇਉ ਚਿਤ ਜੀਵਨ ਸੰਜਮ ਤਿਸ ਧਨਹੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿਹੁਣਾ ਚਾਤ੍ਰਿਕ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਕੈ ਬੇਦਿਆ ਸਨਮੁਖ ਉਠ ਧਾਵੈ ਭਵਰ ਲੋਭੀ ਕੁਸਮ ਦਾਸ ਕਾ ਮਿਲ ਆਪ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਿਆ ਘਾਲੈ। ਸਲੋਕ ਚਿਤਵੰਤ ਚਰਨ ਕਮਲੰ ਸਾ ਸਾ ਸਰਾਧਨੈ ਨਹਿ ਬਿਸਰੰਤ ਨਾਮ ਚੁਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਸੀਤੜਾ ਮਨ ਮੰਝਾਹੇ ਪਲਕ ਨਥੀ ਬਾਹਰਾ ਨਾਨਕ ਆਸਰੀ ਨਿਭਾਹੇ ਸਦਾ ਪੇ ਖੰਦੋ ਸਚ ਧਣੀ ਪੌੜੀ ਆਸਾ ਬੰਤੀ ਆਸ ਗੁਸਾਈ ਪੂਰੀਐ ਮਿਲ ਗੋਪਾਲ ਗੋਬਿੰਦ ਨ ਕਭੂ ਝੂਰੀਐ ਦੇਹੋ ਦਰਸ ਮਨ ਚਾਉ ਲੈ ਜਾਏ ਵਸੂਰੀਐ ਹੋਏ ਪਵਿੱਤਰ ਸਰੀਰ ਚਰਣਾ ਧੂਰੀਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਐ। ਸਲੋਕ ਰਸਨਾ ਉਚਰੰਤ ਨਾਮ ਸਰਵਣੰ ਸੁਨਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ हब कूड़ावे कम इक साई बाहरे नानक सही धन जिन्ना पर हड़ी सच स्यों पौड़ी सद बलिहारी तना जे सुनते हर कथा पूरे ते प्रधान निवावे प्रभ मथा हर जस लिखे बेअंत सो है से हथा चन पुनीत पवित्र चल है प्रभ पखा संता संग उदार सगला दुख लथा सलोक भावी दोत करण हर रमण संजोग पूर्ण है गोपाल दस भेटन सग फल नानक सो मुहूर्त है की मुन सका पाए सुख मिति हूँ बाहरे नानक सावे लड़ी प्रवान जित मिलंद्र मापरी पौड़ी सा बेला कहो कौन है जित प्रभ सो पाए प्रभ कहो पाई सो मूर्त फला संजोग है जित मिला गोसाई आठ पहर हर त्याय कै मन इच्छ पूजाए बड़े भाग सत्संग होए निवला गा पाई मन दर्शन की प्यास है नानक बल जाए श्लोक पदत पुनीत गोविंद है सर्व दुख निवारण है शरण सूर भगवान जपंत नानक हर हरे हर हर हरे छोड़ो हब आप लगड़ो चरणा पास नठड़ो दुख ताप नानक प्रापे खंदिया पौड़ी मिल हो दयाल टह पै द्वार रख लिव दी दयाल प्रभत बहु हारिया भक्त कुशल तेरा बिरद हर पद दुधारिया तुझ बिन नाही कोई ब्रह्म है सारिया कर गह ले दयाल सागर संसारिया सलोक संत उदरण दयाल आश्रम गोपाल कीर्तन निर्मलंग संत संगीन ओट नानक परमेश्वरा चंदन चांदन सरदरत मूल न मिटे काम शीतल थीवे नानका जपन रो हर नाम पौड़ी चरण कमल की ओट उदरे सगल जन सुन प्रताप गोविंद निर्भव पहे मन तोट नया वै मोह संचय नाम धन संत जना सो संग पाईया वड़े पुन आठ पहर हर त्याय हर जस नित सुन श्लोक दया करण दुख हरण चरण नाम कीर्तन है दयाल पुरख भगवान है नानक लिपत ना माया पाए बुलंदड़ी बज गई रखंदड़ो प्रभ आप जनी पाए मेधनी नानक सो प्रभ जाप पौड़ी जा प्रभ पहे दयाल ना व्यापे माया कोट अघा गए नास हर एक त्याया निर्मल पहे शरीर जन धूर ही नहाया मन तन पहे संतोख पूरन प्रभ पाया तरे कुटम सब लोग कुल सवा सलोक गुर गोबिंद गोपाल गुर गुर पूर्ण नारायण है हर दयाल समरथ गुर गुरु नानक परत धारण है भजन बिखम सगाह गुरु बोहत है तारियम नानक पूर करम सतगुर चरणी लग्या पौड़ी धन धन गुरुदेव जिस संग हर जपे गुरदयाल जब पहे ता अवगुण सब छपे पार ब्रह्म गुरुदेव नीच उच थपे काट सिलक दुख माया कर लीने आपे दसे गुण गाय बेअंतर सना हर जसे श्लोक दृष्टंत एको सुनियंत एको वर्तंत एको नर नर है हर नाम दान जाचंत नानक दयाल पारख कृपा करहे हिक सेवी हिक संभला हर एक स पहर दास नाम खर धन संचया नानक सच्ची रास पौड़ी प्रभ दयाल बेअंत पूर्ण एक एहो सब किछ आपे आप दूजा कह के हो आप करो प्रभ आदान आपे आप ले हो आवन जाना हुकम सब ने चल तुद थे हो नानक मंगा दान कर कृपा नाम देव जय श्री बाणी भक्ता की एक ओंकार सुख प्रसाद नाथ कछु ना जानो मन माया के हाथ बिकानो रहा तुम कहियत हो जगत गुरु स्वामी हम कहियत कर जुके कामी इन पंचन मेरो मन ना जुग बिगायो पल पल हर जी ते अंतर पारियो जात देखो तत दुख की राशि अजान ना पताए निगम भय साखी गौतम नार उमापत स्वामी शीस धरन सहस पग गामी दूतन खल बद कर बारियो बडो निलाज अजू नह धारियो कह रविदास का कैसे की जय बिन रघुनाथ सरन का की लीजै एक ओंकार सतगुर सतनाम करता पुरख

ਸਮਨ ਪ੍ਰਿਯ ਸਗਲੇ ਦੁਖ ਪਲਾਇਣ ਰਾਮ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰਿ ਕੇ ਚਰਨ ਪ੍ਰਸਾਇਣ ਜਨਮ ਮਰਨ ਦੁਹੁ ਤੇ ਛੁਟਹਿ ਭਵਜਨ ਜਗਤ ਤਰਾਇਣ ਖੋਜਨ ਖੋਜਨ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਪ ਬ੍ਰਹਮ ਭਵ ਭਏ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋ ਨ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛੁ ਨਿਖਟਤ ਨਾਹੀ ਰਾਮ ਰਤਨ ਧਨ ਖਾਟਿਓ ਪਛਤਾ ਭੂਤ ਹੋਆ ਆਖਿਰ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸੁਭਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਨਿਵ ਕਿਲ ਵਿਖ ਭਰੇ ਸਾਰ ਸੰਗ ਭਜਨ ਕਰ ਸੁਆਮੀ ਢਾਕਣ ਕੋ ਇੱਕ ਹਰੇ ਰਹਾਉ ਅਨਕ ਛਿਦਰ ਬੋਹਿਤ ਕੇ ਛੁਟਕਤ ਕਾਮ ਥਾਮ ਨ ਜਾਹੇ ਕਰੇ ਜਿਸ ਕਾ ਬੋਹਿਤ ਤਿਸ ਆਰਾਧਿਆ ਖੋਟੇ ਸੰਗ ਕਰੇ ਗਲੀ ਸੈਲ ਉਠਾਵਤ ਚਾਹੇ ਉਹ ਉਹਾ ਹੀ ਹੈ ਧਰੇ ਜੋਰ ਸਕਤ ਨਾਨਕ ਕਿਛੁ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਇਓ ਕਾੜ ਕੁਠਾਰ ਪਿਤ ਬਾਤ ਹੰਤ ਔਖਦ ਹਰ ਕੋ ਨਾਉ ਰਾਓ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖ ਰਾਸ ਤਾਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰਿ ਹਰਿ ਰਾਮ ਸਦਾ ਸਦ ਜਾਪ ਧਾਰਨ ਗੁਰਹਿ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜਿਸ ਕੇ ਸੇ ਫਿਰ ਤਿਨੇ ਹੀ ਸੰਭਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰ ਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਵੱਡ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾ

ਜਿਨ ਹਰ ਪਾਇਓ ਤਿਨ ਹੈ ਛਪਾਇਓ ਰਾਉ। ਪੰਡਿਤ ਹੋਇ ਕੈ ਵੇਦ ਵਖਾਣੇ, ਮੂਰਖ ਨਾਮ ਦਿਓ ਰਾਮ ਹਜਾਨੇ। ਕਵਾਨ ਕੋ ਕਲੰਕ ਰਹਿਓ ਰਾਮ ਨਾਮ, ਲੇਤ ਹੀ ਪਤਿਤ ਪਵਿਤ ਭਇ ਰਾਮ ਕਹਿਤ ਹੀ ਰਹਾਉ। ਰਾਮ ਸੰਗ ਨਾਮ ਦੇ ਜਨ ਕੋ ਪ੍ਰਤ ਗਇਆ ਆਈ, ਏਕਾਦਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ। ਭਗਤ ਨਾਮ ਦੇ ਸੁਕ੍ਰਿਤ ਸੁਮਤ ਭਈ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਤੀਨ ਛੰਦੇ ਖੇਲਿਆ ਛੈ ਕਰਹਾਉ, ਕੁਭਾਰ ਕੇ ਕਰ ਹਾਂਡੀ ਆਛੈ, ਰਾਜਾ ਕੇ ਕਰ ਸਾਡੀ ਗੋ, ਬਾਮਨ ਕੇ ਕਰ ਰਾਂਡੀ ਆਛੈ, ਰਾਂਡੀ ਸਾਡੀ ਹਾਂਡੀ ਗੋ, ਪਣੀਏ ਕੇ ਕਰ ਹੀਂਗ ਆਛੈ, ਭੈਸਰ ਮਾਥੈ ਸਿੰਘ ਗੋ, ਦੇਵਲ ਮਥੇ ਲੀਗ ਆਛੈ, ਲੀਗ ਸੀਗ ਹੀ ਗੋ, ਤੇਲੀ ਕੇ ਘਰ ਤੇਲ ਆਛੈ, ਡੰਗਲ ਮਦੇ ਬੇਲ ਗੋ, ਬਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ, ਸੰਤਾ ਮਦੇ ਗੋਬਿੰਦ ਆਛੈ, ਗੋਕਲ ਮਦੇ ਸਿਆਮ ਗੋ, ਨਾਮੇ ਮਦੇ ਰਾਮ ਆਛੈ, ਰਾਮ ਸਿਆਮ ਗਿਆਮ ਗੋਬਿੰਦ ਗੋ, ਰਾਗ ਬੈੜਾੜੀ ਮਹੱਲਾ ਚੌਥਾ, ਘਰ ਪਹਿਲਾ ਦੁੱਖ ਦੇਖੋ ਘਰ ਸਤਿਗੁਰ ਪ੍ਰਸਾਦ। ਸੁਨ ਮਨ ਅਕਥ ਕਥਾ ਹਰ ਨਾਮ, ਰਿਧ ਬੁਧ ਸਿਧ ਸੁਖ ਪਾਵੈ ਭਜ, ਗੁਰਮਤ ਹਰ ਰਾਮ ਰਾਮ ਰਹਾਉ। ਨਾਨਾ ਖਿਆਨ ਪੁਰਾਨ ਜਸ ਉਤਮ, ਖਟ ਦਰਸ਼ਨ ਗਾਵਹਿ ਰਾਮ।

के नेड़े के दूर जिनी नाम ते आया गए मसकत कहा नानक ते मुख उजले।

ਸਭ ਕਿਸੇ ਦੇ ਬਸ ਤੇਰਾ ਕਰ ਪਲਾਰ ਆਨੰਦ ਵਧਾਈ ਸਤਿਕਾਰ ਮਾਣ ਮਹਤਾ ਤੇਜਾ ਆਪ ਜਰ ਅਰਬ ਕਲਾ ਭਰਪੂਰ

ਅੱਜ ਰਾਜ ਗੁਰੂ ਸਰਬ ਕਲਾ ਭਰਪੂਰ ਚੌਰਤਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਛੋਟੀ ਜਿਹੀ ਬੇਨਤੀ ਕਰਨ ਵਾਸਤੇ ਖੜਾ ਹੋਇਆ। ਇਹ ਬੇਨਤੀ ਬਹੁਤ ਹੀ ਜ਼ਰੂਰੀ ਆ, ਜੇ ਆਪਾਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ ਤਾਂ ਇਹ ਆਪਾਂ ਨੂੰ ਸੋਚਣ ਲਈ ਮਜਬੂਰ ਹੋਣਾ ਚਾਹੀਦਾ ਆ। ਆ ਘੱਟੋ ਘੱਟ 10 ਗੱਡੀਆਂ ਜਿਹੜੀਆਂ ਫਾਇਰ ਲਾਈਨ 'ਤੇ ਲਾਈਆਂ ਆ, ਜੇ ਕੋਈ ਰੱਬ ਨਾ ਕਰੇ ਨਿੱਕੀ ਹੋ ਜਾਵੇ ਤਾਂ ਫਾਇਰ ਬ੍ਰਿਗੇਡ ਕਿੱਥੇ 'ਚ ਨਿਕਲੂਗੀ। ਇਹਨਾਂ ਵੀਰਾਂ ਨੂੰ ਬੇਨਤੀ, ਜਿਹੜੀ ਵੀ ਗੱਡੀ ਠੀਕ ਆ, ਗੱਡੀਆਂ ਤੁਹਾਡੀਆਂ ਵਧੀਆ ਸੋਹਣੀਆਂ ਮਾਰੇ ਇੱਦ ਵੀ ਵਧੀਆ ਦੇਵੇ, ਪਰ ਜਿੱਦਾਂ ਆਪਾਂ ਬਾਕੀ ਜਗ੍ਹਾ 'ਤੇ ਜਾ ਕੇ ਗੱਡੀਆਂ ਨੂੰ ਸਹੀ ਪਾਰਕਿੰਗ ਲਾਉਂਦੇ ਹਾਂ, ਇੱਥੇ ਵੀ ਗੁਰੂ ਘਰ ਆ ਕੇ ਆਪਾਂ ਕੋਸ਼ਿਸ਼ ਕਰੀਏ ਵੀ ਪਾਰਕਿੰਗ ਦੇ ਵਿੱਚ ਗੱਡੀਆਂ ਲਾਈਏ। ਜਿਹਨਾਂ ਦੀਆਂ ਵੀਰਾਂ ਦੀਆਂ ਗੱਡੀਆਂ ਫਾਇਰ ਪਾਰਕਿੰਗ 'ਤੇ ਲੱਗੀਆਂ ਗੱਡੀਆਂ, ਉਹਨਾਂ ਨੂੰ ਪਲੀਜ਼ ਬੇਨਤੀ ਆ ਆਪਣੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਲਾ ਕੇ ਆਵੋ। ਇਹ ਬਹੁਤ ਹੀ ਜ਼ਰੂਰੀ ਆ, ਕਿਉਂਕਿ ਰੱਬ ਨਾ ਕਰੇ ਕੋਈ ਅਨਸੁਖੀ ਘਟਨਾ ਵਾਪਰ ਜਾਵੇ ਅਤੇ ਕਿਸੇ ਵਾਸਤੇ ਆਪਣੇ ਨੂੰ ਸਾਰਿਆਂ ਲਈ ਉਸ ਚੀਜ਼ ਦਾ ਔਖਾ ਆ। ਇਹ ਗੁਰੂ ਘਰ ਆ ਕੇ ਜਿੱਥੇ ਆਪਾਂ ਅਮਰੀਕਨ ਫੋਲੋ ਕਰਦੇ ਹਾਂ ਰੂਲ ਬਾਹਰਲੇ ਪਾਸੇ, ਆਪਾਂ ਗੁਰੂ ਘਰ ਆ ਕੇ ਕਿਉਂ ਨਹੀਂ ਫੋਲੋ ਕਰਦੇ? ਇਹ ਸਾਡੀ ਸਭ ਤੋਂ ਬਾਹਰ ਆ। ਬਹੁਤ ਬੇਨਤੀਆਂ ਕਰ ਚੁੱਕੇ ਹਾਂ ਪਰ ਇਹਦੇ ਬਾਵਜੂਦ ਵੀ ਆਪਾਂ ਨੇ ਉਸ ਚੀਜ਼ ਪੰਜਾਬੀ ਦੇ ਪੰਜਾਬੀ ਰਹਿੰਦੇ ਹਾਂ ਵੀ ਆਪਾਂ ਫੋਲੋ ਨਹੀਂ ਕਰਨਾ, ਫੋਲੋ ਨਹੀਂ ਕਰਦੇ ਜਦੋਂ ਆਪਣੇ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਬੇਨਤੀ ਆ ਵੀ ਸਾਰੀਆਂ ਗੱਡੀਆਂ ਜਿੰਨੀਆਂ ਵੀ ਲੱਗੀਆਂ ਫਾਇਰ ਲਾਈਨ 'ਤੇ ਉਹਨਾਂ ਗੱਡੀਆਂ ਨੂੰ ਤੁਸੀਂ ਮੂਵ ਕਰਨ ਦੀ ਕੋਸ਼ਿਸ਼ ਕਰੋ। ਧੰਨਵਾਦ ਸਰਾਂ ਦਾ। ਦਾਸ ਕੋਈ ਗਲਤੀ ਹੋਵੇ, ਮੇਰੀ ਗਲਤੀ ਕਈ ਕਿਸੇ ਨੂੰ ਕਿਹਾ ਹੋਵੇ ਵੀ ਲੱਗਿਆ ਕਿ ਵੱਧ ਘੱਟ ਬੋਲਿਆ, ਇਹ ਜੋ ਸਾਡੀ ਬੇਨਤੀ ਬਣਦੀ ਆ ਕਮੇਟੀ ਵੱਲੋਂ, ਅਸੀਂ ਉਹ ਬੇਨਤੀ ਕਰਦੇ ਹਾਂ ਕਿ ਗੱਡੀਆਂ ਨੂੰ ਮੂਵ ਕਰਕੇ ਤੁਸੀਂ ਆਪ ਵੀ ਆਪਣਾ ਗੁਰੂ ਘਰ ਸਾਰਿਆਂ ਦਾ ਸਾਂਝਾ ਇਹ, ਆਪਾਂ ਉਸ ਚੀਜ਼ ਨੂੰ ਫੋਲੋ ਕਰੇ ਕਰੀਏ ਰੂਲਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਟਲ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਤੇਤੇ ਪਤੇਤੇ ਦੋਨੋਂ ਪਰਿਵਾਰ ਸੱਜਣ ਮਿੱਤਰ ਰਿਸ਼ਤੇਦਾਰ ਜਾਨੀ ਤੇ ਮਾਨੀ ਇਸ ਵੇਲੇ ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਜੁੜੇ ਮਿਲ ਬੈਠੇ ਹੋ ਆਪ ਸਾਰਿਆਂ ਨੂੰ ਗੁਰਦਰਬਾਰ ਵੱਲੋਂ ਜੀ ਆਇਆਂ। ਅੱਜ ਦੇ ਇਹ ਵਿਸ਼ੇਸ਼ ਸਮਾਗਮ ਆਨੰਦ ਕਾਰਜ ਵਿੱਚ ਦੀ ਮਰਿਆਦਾ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਨਿਭਾਈ ਜਾਣੀ ਹੈ। ਇਸ ਦੀ ਆਰੰਭਤਾ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਹੋਵੇਗੀ। ਕੀਤਾ ਲੋੜੀ ਕੰਮ ਸੁਹਰ ਪੈ ਆਖੀਐ ਬੇਨਤੀ ਰੂਪ ਸ਼ਬਦ ਪਹਿਲਾਂ ਗਾਇਨ ਕਰਾਂਗੇ, ਉਸ ਤੋਂ ਉਪਰੰਤ ਭਾਈ ਸਾਹਿਬ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਨਗੇ। ਗੁਰੂ ਜੀ ਕੀ ਆਗਿਆ ਪਾ ਕੇ ਆਨੰਦ ਕਾਰਜ ਦੀ ਆਰੰਭਤਾ ਹੋਵੇਗੀ। ਆਓ ਸਾਰੇ ਧੁੱਜ ਦਿਓ ਜੀ।

ਹੁਣ ਅਰਦਾਸ ਹੋਵੇਗੀ। ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਕਿਰਪਾ ਕਰਕੇ ਖੜ੍ਹੇ ਹੋ ਜਾਣ ਜੀ। ਬੇਟਾ ਜੀ ਖੜ੍ਹੇ ਹੋ ਜਾਣ।

ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਹੋਵੈ ਸਿਫਤ ਖਸਮੁੰਦੀ ਨੂਰ ਅਰਸਾਹ ਪੁਰਸਾਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੱਚੀ ਦੇ ਪਿਤਾ ਜੀ ਦੀ ਸੇਵਾ ਚ ਬੇਨਤੀ ਹੈ, ਬੱਚੀ ਨੂੰ ਪੱਲਾ ਦੇ ਜੀ।

0: ਹੁਣ ਲਾਵਾ ਹੋਣਗੀਆਂ ਬੱਚੇ ਬੱਚੇ ਬੜੇ ਅਦਬ ਸਾਹਿਬ ਲਾਲ ਦਾ ਪਾਠ ਸਭ ਕਰਨਾ ਹੈ ਜਦੋਂ ਨਾਨਕ ਪਾਦਾ ਦੇ ਗੁਰੂ ਸਾਹਿਬਾਂ ਦੇ ਚਰਨਾਂ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਪਰਕਰਮਾ ਕਲਾਕ ਵਾਈਜ਼ ਬੜੇ ਅਦਬ ਸਾਹਿਬ ਕਰਨੀ ਹੈ ਆਓ ਪਿਆਰ ਸਾਹਿਤ ਲਾਵਾਂ ਦਾ ਪਾਠ ਸਰਵਨ ਕਰੀਏ ਜੀ
1: ਵਾਹਿਗੁਰੂ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠੋ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠਾ

0: ਨਾਲ ਹੀ ਆਨੰਦ ਕਾਰਜ ਦੀ ਸੰਪੂਰਨਤਾ ਅਰਦਾਸ ਅਤੇ ਸ੍ਰੀਮੁਖ ਵਾਕ ਦੀ ਮੋਹਰ ਲੱਗਣ ਤੋਂ ਬਾਅਦ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਕਰਦਾ ਪਿਆਰ ਨਾਮ ਬਾਣੀ ਨਾਲ ਪਿਆਰ ਅਤੇ ਆਪਣੀ ਪਿਆਰੀ ਸਿੱਖੀ ਨਾਲ ਦੋਵਾਂ ਬੱਚਿਆਂ ਨੂੰ ਨਿਵਾਜਣਾ, ਆਪਣੇ ਚਰਨਾਂ ਕਮਲਾਂ ਨਾਲ ਹਮੇਸ਼ਾ ਜੋੜੀ ਰੱਖਣਾ, ਦੋਨਾਂ ਦਾ ਆਪਸੀ ਪਰਸਪਰ ਪਿਆਰ ਇੱਕ ਦੂਸਰੇ ਦੇ ਇਤਬਾਰ ਬਣੇ ਰਹਿਣ, ਇੱਕ ਦੂਸਰੇ ਦੇ ਸੁੱਖ ਦੁੱਖ ਦੇ ਸਾਂਝੀਵਾਲ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਬਣੇ ਰਹਿਣ। ਆਪਾਂ ਬਾਅਦ ਨੂੰ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਆਓ ਅਗਲਾ ਪ੍ਰੋਗਰਾਮ ਪਿਆਸਾ ਸਰਵਣ ਕਰੋ ਜੀ, ਅਸੀਸਾਂ ਦੇਂਦੇ ਦਾਸਰਿਆਂ ਨੂੰ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਜੀ ਸਰਵ ਕਲਾ ਪ੍ਰਭੂ ਚੌਰ ਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋੜ ਬੱਠੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਜ਼ਰ ਕਰੇ ਮਹਾਂਵਾਕ ਅਨੁਸਾਰ ਲੜਕੇ ਦੇ ਪਿਤਾ ਭਾਈ ਸਰਦਾਰ ਸਿੰਘ ਜੀ ਜੌਲ, ਲੜਕੇ ਮਾਤਾ ਬੀਬੀ ਸਰਬਜੀਤ ਕੌਰ ਜੀ ਜੌਲ, ਲੜਕਾ ਕਾਕਾ ਜਸਕਾਰ ਸਿੰਘ ਜੌਲ, ਲੜਕੀ ਦੇ ਪਿਤਾ ਭਾਈ ਰਣਜੀਤ ਸਿੰਘ ਜੀ ਤੱਖਰ, ਲੜਕੀ ਦੇ ਮਾਤਾ ਬੀਬੀ ਮਨਜੀਤ ਕੌਰ ਤੱਖਰ, ਲੜਕੀ ਬੀਬਾ ਸਿਮਰਨ ਕੌਰ ਤੱਖਰ।

0: ਕਥਾਵਾਂ ਦਾ ਸ਼ਬਦ ਕੀਰਤਨ ਸਰਵਣ ਕਰਾਇਆ। ਇਹ ਸ਼ੁਭ ਆਨੰਦਕਾਰ ਜੀ ਦੋਨਾਂ ਪਰਿਵਾਰਾਂ ਨੂੰ, ਜੌਲ ਪਰਿਵਾਰ ਨੂੰ, ਤੱਖਰ ਪਰਿਵਾਰ ਨੂੰ, ਸੁਹਾਗ ਜੋੜੀ ਨੂੰ, ਕਾਕਾ ਜਸਕਰਨ ਸਿੰਘ, ਬੀਬੀ ਸੁਣਕੌਰ ਨੂੰ, ਆਈ ਹੋਈ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਰ ਇੱਕ ਵਾਰ ਸਾਰ ਜਿਵੇਂ ਵੀ ਇਹ ਆਨੰਦਕਾਰੀ ਰਸਮ 'ਤੇ ਸੰਗਤਾਂ ਪਹੁੰਚੀਆਂ, ਦੂਰੋਂ ਨੇੜੋਂ ਰਿਸ਼ਤੇਦਾਰ ਸਾਰੇ ਪੰਜਾਬ ਪਰਿਵਾਰਾਂ ਦੀ ਪਹੁੰਚੇ ਨੇ, ਲੱਖ ਲੱਖ ਵਧਾਈ ਹੋਵੇ। ਵੀਹ ਕੁ ਪੰਦਰਾਂ ਵੀਹ ਪੱਚੀ ਮਿੰਟ ਦਾ ਵਾ ਜੋ ਪ੍ਰੋਗਰਾਮ ਆਪਣਾ ਹੋਰ ਹਾਲੇ ਰਹਿੰਦਾ ਆ, ਜਿਸ ਤਰ੍ਹਾਂ ਹੁਣ ਆਪਾਂ ਨੇ ਸ਼ਾਂਤ ਚੁੱਪ ਦਾ ਦਾਨ ਬਖਸ਼ਿਆ, ਵੀਹ ਪੱਚੀ ਮਿੰਟ ਆਪਾਂ ਇਸ ਤਰ੍ਹਾਂ ਹੀ ਚੁੱਪ ਦਾ ਦਾਨ ਬਖਸ਼ਣਾ ਆ, ਕਿ ਗੁਰੂ ਘਰ ਆਪਾਂ ਗੁਰੂ ਮਹਾਰਾਜ ਦੀ ਸੀਸ ਲੈਣ ਆਉਂਦੇ ਹਾਂ। ਬਾਕੀ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਮਨਜ਼ੂਰ ਕੀਤਾ ਵੀ ਗੱਡੀਆਂ ਫਾਇਰ ਲਾਈਨ ਤੋਂ ਪਰੇ ਪਾਰ ਕੀਤੀਆਂ। ਇਹ ਤੁਹਾਡਾ ਆਪਣਾ ਹੀ ਗੁਰੂ ਘਰ ਆ, ਆਪਾਂ ਨੂੰ ਕਹਿਣ ਦੀ ਲੋੜ ਨਾ ਪਵੇ। ਇਹ ਕੋਸ਼ਿਸ਼ ਕਰਿਆ ਕਰੋ ਆਪਾਂ ਗੁਰੂ ਘਰ ਸਾਹ ਆਪਣਾ ਸਾਹ ਸੰਗਤ ਦਾ ਗੁਰੂ ਘਰ ਆਵੇ, ਆਪਾਂ ਜੋ ਅਮੈਰੀਕਨ ਦੇ ਲਬਾਈ ਲਾ ਉਹਨਾਂ ਨੂੰ ਫੋਲੋ ਕਰਿਆ ਕਰੀਏ। ਆਓ ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਲਾਵਾਂ ਦੇ ਪਾਠ ਉੱਤੇ ਪੰਜ ਸੱਤ ਮਿੰਟ ਆਪ ਜੀ ਨੂੰ ਕਥਾ ਸਰਵਣ ਕਰੋਗੇ। ਉਸ ਤੋਂ ਬਾਅਦ ਸਾਡੇ ਕੋਲ ਭਾਈ ਕੁਲਵਿੰਦਰ ਸਿੰਘ ਜੀ ਸੱਚੇ ਮਾਰਗ ਤੋਂ ਪਹੁੰਚੇ ਹੋਏ ਨੇ, ਉਹਨਾਂ ਨੇ ਵੀ ਇੱਕ ਸ਼ਬਦ ਦੀ ਸੇਵਾ ਨਿਭਾਉਣੀ ਆ। ਇਸ ਤਰ੍ਹਾਂ ਇਹ ਆਪਾਂ ਬਹਿ ਕੇ ਸ਼ਾਂਤੀ ਦੇ ਨਾਲ ਗੁਰਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਜੋਗ ਨ ਭਗਵੀ ਕੱਪੜੀ, ਜੋਗ ਨ ਮੈਲੇ ਵੇਸਾ, ਨਾਨਕ ਘਰ ਬੈਠਿਆ ਜੋਗ ਪਾਈ ਆ, ਸਤਿਗੁਰ ਕਾ ਉਪਦੇਸਾ। ਨਾਨਕ ਘਰ ਬੈਠਿਆ ਜੋਗ ਪਾਈ ਆ, ਸਤਿਗੁਰ ਕਾ ਉਪਦੇਸਾ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸਰਦਾਰ ਸਰਦੂਲ ਸਿੰਘ ਜੀ ਜੋਹਲ, ਸਰਦਾਰਨੀ ਸਰਬਜੀਤ ਕੌਰ ਜੀ ਜੋਹਲ ਦੇ ਸਪੁੱਤਰ ਕਾਕਾ ਜਸਕਰਨ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਜੀ ਤੱਖਰ, ਸਰਦਾਰਨੀ ਮਨਜੀਤ ਕੌਰ ਤੱਖਰ, ਤਿਨ੍ਹਾਂ ਦੀ ਸਪੁੱਤਰੀ ਬੀਬਾ ਸਿਮਰਨ ਕੌਰ, ਸੁਭਾਗ ਜੋੜੀ ਕਾਕਾ ਜਸਕਰਨ ਸਿੰਘ, ਬੀਬਾ ਸਿਮਰਨ ਕੌਰ ਦੇ ਸ਼ੁਭ ਆਨੰਦ ਕਾਰਜ ਸਮਾਗਮ ਵਿੱਚ ਸੁਭਾਏਮਾਨ ਜੁੜਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸੁਭਾਗ ਜੋੜੀ ਕਾਕਾ ਜਸਕਰਨ ਸਿੰਘ, ਬੀਬਾ ਸਿਮਰਨ ਕੌਰ ਦੇ ਸ਼ੁਭ ਆਨੰਦ ਕਾਰਜ ਸੰਪੂਰਨ ਹੋਣ ਜਾ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਉਹੀ ਦਿਨ ਹੈ ਜਿਸ ਦਿਨ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣਾ ਆਨੰਦ ਕਾਰਜ ਆਪ ਕਰਵਾਇਆ ਸੀ। ਆਪ ਤੋਂ ਭਾਵ ਆਨੰਦ ਕਾਰਜ ਦੀ ਆਪਾਂ ਇਉਂ ਕਹਿ ਲਈਏ ਵੀ ਨੀਂਹ ਰੱਖੀ ਗਈ ਸੀ। ਜਿਸ ਦਿਨ ਸ਼ੁਰੂਆਤ ਹੋਈ ਸੀ ਛੋਟੇ ਰੂਪ ਵਿੱਚ ਨੀਂਹ ਰੱਖੀ ਗਈ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਅੱਜ ਵਿਵਾਹ ਪੁਰਬ ਦਿਹਾੜਾ ਹੈ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਖੁਸ਼ੀਆਂ 'ਤੇ ਖੁਸ਼ੀਆਂ ਨੇ ਜਿੱਥੇ ਸੁਭਾਗ ਜੋੜੀ ਦਾ ਅੱਜ ਆਨੰਦ ਕਾਰਜ ਆਪਾਂ ਕਰ ਰਹੇ ਹਾਂ। ਸਾਡੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਪੂਜਨੀਕ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਰਾਤ ਸੁਲਤਾਨਪੁਰ ਤੋਂ ਜਦੋਂ ਬਟਾਲੇ ਗਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸਾਰੇ ਧਰਮਾਂ ਦੇ ਲੋਕ ਗਏ ਸਨ। ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ। ਚੌਹਾਂ ਵਰਨਾਂ ਦੇ ਲੋਕ ਨਾਲ ਮਹਾਰਾਜ ਜੀ ਲੈ ਕੇ ਗਏ ਸਨ।

0: ਦੇ ਸੰਸੇ ਹੋਏ, ਕਈ ਤਰ੍ਹਾਂ ਦੇ ਵਿਰੋਧ ਹੋਏ। ਕੰਧ ਦੇ ਕੋਲ ਸਤਿਗੁਰੂ ਜੀ ਨੂੰ ਬਿਠਾਇਆ ਗਿਆ, ਜੋ ਬਹੁਤ ਪੁਰਾਣੀ ਸੀ, ਡਿੱਗਣ ਵਾਲੀ ਸੀ। ਸੋ ਉਸ ਵੇਲੇ ਮਹਾਰਾਜ ਜੀ ਜਦੋਂ ਬਾਹਰ ਵਾਰ ਉੱਥੇ ਬੈਠੇ, ਮਾਤਾ ਨੇ ਆ ਕੇ ਕਿਹਾ, ਇਹ ਕੰਧ ਡਿੱਗਣ ਵਾਲੀ ਹੈ, ਇੱਥੇ ਨਾ ਬੈਠੋ। ਸਤਿਗੁਰੂ ਜੀ ਨੇ ਕਿਹਾ, ਮਾਤਾ ਜੀ, ਇਹ ਕੰਧ ਤਾਂ ਕਈ ਯੁੱਗ ਰਵੇਗੀ, ਇਹ ਨਹੀਂ ਹਿੱਲੇਗੀ। ਅੱਜ ਵੀ ਉਸੇ ਤਰ੍ਹਾਂ ਪੰਜ ਸਦੀਆਂ ਪੂਰੀਆਂ ਲੰਘ ਜਾਣ ਤੋਂ ਬਾਅਦ ਉਹ ਕੰਧ ਉਸੇ ਤਰ੍ਹਾਂ ਖੜੋਤੀ ਹੋਈ, ਕੱਚੀ ਕੰਧ ਗਾਰੇ ਦੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਇਹ ਸਭ ਕੁਝ ਵੇਖਿਆ ਲੋਕਾਂ ਨੇ, ਤੇ ਸਤਿਗੁਰੂ ਦਾ ਕੰਧ ਵਾਲੇ ਬਚਨ ਤੋਂ, ਕੌਤਕ ਤੋਂ ਕੰਧਾ ਭਾਰਾ ਹੋ ਗਿਆ, ਫਿਰ ਉਹਨਾਂ ਵੇਖਿਆ ਵੀ ਇਹ ਤਾਂ ਬਹੁਤ ਮਹਾਨ ਨੇ। ਔਰ ਉਸ ਵੇਲੇ ਵੀ ਪੰਡਿਤ ਨੇ, ਜਦੋਂ ਆਨੰਦ ਕਾਰਜ ਦਾ ਟਾਈਮ ਹੋਇਆ, ਸਤਿਗੁਰੂ ਜੀ ਨੇ ਕਿਹਾ, ਸਾਡਾ ਮਿਸ਼ਨ ਵੱਖਰਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਵੱਖਰਾ ਪੰਥ ਉੱਜਲ ਪੰਥ ਮਹਾਰਾਜ ਜੀ ਨੇ ਸਨਾਤਨ ਤੋਂ, ਯੋਗੀ ਜੰਗਮ ਸਰੇਵੜਿਆਂ ਸੰਨਿਆਸੀਆਂ ਬ੍ਰਾਹਮਣਾਂ ਤੋਂ ਆਪਣਾ ਵੱਖਰਾ ਪੰਥ ਚਲਾਇਆ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਬਾਰੇ ਫੇਰੇ ਕਰਨ ਵਾਲੇ ਪੰਡਿਤ ਨੂੰ ਵੀ ਪਤਾ ਸੀ, ਉਹਨੇ ਵੀ ਵਿਰੋਧ ਕੀਤਾ ਵੀ ਇਹਨਾਂ ਨੇ 9 ਸਾਲ ਦੀ ਉਮਰ ਵਿੱਚ ਜੰਜੂ ਪਾਉਣ ਤੋਂ ਇਨਕਾਰ ਕੀਤਾ, ਜੰਜੂ ਨਹੀਂ ਪਾਇਆ ਹੈ। ਇਸ ਕਰਕੇ ਇੱਕ ਬ੍ਰਾਹਮਣ ਨੂੰ ਕਿਹਾ, ਉਹ ਵੀ ਭੱਜ ਗਿਆ, ਕਹਿੰਦਾ ਮੈਂ ਇਹਨਾਂ ਦੇ ਫੇਰੇ ਨਹੀਂ ਕਰਾਂਗਾ, ਇਹਨਾਂ ਦਾ ਵੱਖਰਾ ਮਿਸ਼ਨ ਹੈ, ਕਿਸੇ ਦੀ ਗੱਲ ਨਹੀਂ ਮੰਨਦੇ ਹਨ। ਜਦੋਂ ਕੋਈ ਵੀ ਪੰਡਿਤ ਤਿਆਰ ਨਾ ਹੋਇਆ, ਤਾਂ ਸਤਿਗੁਰਾਂ ਵੀ ਕਹਿ ਦਿੱਤਾ ਵੀ ਅਸੀਂ ਅੱਗ ਦੇ ਦੁਆਲੇ ਲਾਵਾਂ ਨਹੀਂ ਲੈਣੀਆਂ, ਫੇਰੇ ਨਹੀਂ ਕਰਨੇ, ਅਸੀਂ ਤੱਤਾਂ ਦੇ ਉਪਾਸ਼ਕ ਨਹੀਂ ਹਾਂ, ਅਸੀਂ ਪ੍ਰਕਿਰਤੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਿੱਧਾ ਉਹਦੇ ਨਾਲ ਸਿੱਖਾਂ ਨੂੰ ਜੋੜ ਰਹੇ ਹਾਂ, ਅਤੇ ਇੱਕ ਦੇ ਉਪਾਸ਼ਕ ਹਾਂ, ਓਅੰਕਾਰ ਦੇ। ਇਸ ਕਰਕੇ ਇਹ ਪੰਜ ਤੱਤ, ਹਵਾ, ਪਾਣੀ, ਅਗਨੀ, ਧਰਤੀ, ਆਕਾਸ਼, ਇਹ ਪ੍ਰਕਿਰਤੀ ਵਿੱਚ ਆਉਂਦੇ ਨੇ। ਜਿਸ ਵਾਹਿਗੁਰੂ ਨੇ ਇਹਨਾਂ ਨੂੰ ਸਾਜਿਆ, ਮੈਂ ਉਹਦਾ ਉਪਾਸ਼ਕ ਹਾਂ, ਮੈਂ ਮੂਲ ਨਾਲ ਜੁੜਨ ਵਾਲਾ ਅਤੇ ਜੋੜਨ ਵਾਲਾ ਵਾਂ, ਮੈਂ ਅੱਗ ਦੇ ਦੁਆਲੇ ਫੇਰੇ ਨਹੀਂ ਕਰਨੇ। ਉਸ ਵੇਲੇ ਜਦੋਂ ਕੋਈ ਵੀ ਪੰਡਿਤ ਨਾ ਤਿਆਰ ਹੋਇਆ, ਤਾਂ ਇਤਿਹਾਸਕਾਰ ਲਿਖਦੇ ਨੇ ਸਾਧ ਸੰਗਤ ਜੀ, ਸੰਨ 1487 ਈਸਵੀ ਨੂੰ 18 ਸਾਲ ਦੀ ਉਮਰ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਹੀ ਉੱਥੇ ਮੂਲ ਮੰਤਰ ਰੱਖ ਕੇ ਚੌਂਕੀ ਦੇ ਉੱਪਰ ਰੁਮਾਲ ਪਾ ਕੇ ਸੋਹਣਾ ਮੂਲ ਮੰਤਰ ਸਜਾ ਕੇ ਗੁਰ ਸ਼ਬਦ ਸ਼ਬਦ ਦੇ ਦੁਆਲੇ ਮਹਾਰਾਜ ਜੀ ਨੇ 4 ਲਾਵਾਂ ਕੀਤੀਆਂ ਸਨ। ਆਪ ਮੂਹਰੇ ਲੱਗ ਕੇ ਪਿੱਛੇ ਪਿੱਛੇ ਮਾਤਾ ਸੁਲੱਖਣੀ ਜੀ, ਇਤਿਹਾਸਕਾਰ ਸੁੰਦਰ ਬਚਨ ਉੱਥੇ ਲਿਖਦੇ ਨੇ, ਇਮ ਲਿਖ ਚੌਂਕੀ ਪਰ ਧਰਿਓ ਲੀਨ ਪਰਕਰਮਾ 4, ਆਗਹਿ ਸਤਿਗੁਰੂ ਪਾਛੇ ਮੂਲ ਕੁਮਾਰ। ਅੱਗੇ ਅੱਗੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਤੇ ਪਿੱਛੇ ਬਾਬਾ ਮੂਲ ਚੰਦ ਜੀ ਦੀ ਬੇਟੀ, ਸੋ ਮਾਤਾ ਚੰਦੋ ਰਾਣੀ ਜੀ ਦੀ ਸਪੁੱਤਰੀ, ਸਾਡੀ ਮਾਤਾ ਜੀ ਗੁਰੂ ਸਾਹਿਬ ਦੇ ਮਹਿਲ ਮਾਤਾ ਸੁਲੱਖਣੀ ਜੀ ਨੇ ਪਿੱਛੇ ਪਿੱਛੇ ਤੁਰ ਕੇ 4 ਪ੍ਰਕਰਮਾਂ ਇਉਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਹੋ ਕੇ ਸ਼ਬਦ ਦੀਆਂ ਲਈਆਂ ਨੇ। ਇਉਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਿੱਖੀ ਪੰਥ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਕਹਿ ਲਈਏ ਵੀ ਅੱਜ ਵਾਲੇ ਦਿਨ ਹੀ ਇਹ ਆਨੰਦ ਕਾਰਜ ਦੀ ਨੀਂਹ ਵੱਖਰੀ ਹੋਣ ਦੀ ਸਿੱਖਾਂ ਦੀ ਰੱਖ ਦਿੱਤੀ ਸੀ, ਜਿਹਨੂੰ ਸੰਪੂਰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਵਾਂ ਉਚਾਰਨ ਕਰਕੇ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰੀ ਮਰਿਆਦਾ ਨਾਲ ਕੀਰਤਨ ਕਥਾ ਰਾਹੀਂ ਆਪਣੀ ਸਪੁੱਤਰੀ ਬੀਬੀ ਬੀਰੋ ਜੀ ਦੀਆਂ ਜਦੋਂ ਲਾਵਾਂ ਚਬਾਲ ਹੋਈਆਂ ਸੀ, ਅਤੇ ਇਹ ਆਨੰਦ ਕਾਰਜ ਦੀ ਰਸਮ ਸੰਪੂਰਨ ਤੌਰ 'ਤੇ ਸਾਹਮਣੇ ਆਈ ਸੀ। ਸੋ ਅੱਜ ਉਹ ਦਿਨ ਹੈ, ਇਸ ਦਿਨ ਦੀਆਂ ਵੀ ਆਪ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਜਿੱਥੇ ਇਹਨਾਂ ਬੱਚਿਆਂ ਦੇ ਸੁਭਾਗ ਜੋੜੀ ਜੌਹਲ ਪਰਿਵਾਰ ਅਤੇ ਤੱਖਰ ਪਰਿਵਾਰ ਦੇ ਬੱਚਿਆਂ ਦੇ ਕਾਕਾ ਜਸਕਰਨ ਸਿੰਘ, ਬੀਬਾ ਸਿਮਰਨ ਕੌਰ ਦੇ ਅੱਜ ਸ਼ੋਭਾਨੰਦ ਕਾਰਜ ਹੋ ਰਹੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗ੍ਰਹਿਸਥ ਧਰਮ ਨੂੰ ਅਪਣਾ ਕੇ ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ, ਆਪ ਸਤਿਗੁਰੂ ਗ੍ਰਹਿਸਥੀ ਹੋ ਕੇ ਵਰਤਿਆ ਹੈ, ਕਿਸੇ ਤਰ੍ਹਾਂ ਦਾ ਤਿਆਗ ਨਹੀਂ ਕਰਵਾਇਆ। ਗ੍ਰਹਿਸਥ ਦੇ ਵਿੱਚ ਹੀ ਬੈਰਾਗ ਦੇ ਕੇ ਮਾਇਆ ਦੇ ਵਿੱਚੋਂ ਬਿਰਤੀ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਅਤੇ ਮੁਕਤ ਕੀਤਾ ਹੈ। ਦੋਵੇਂ ਲੋਕ ਸੁਹੇਲੇ ਕੀਤੇ ਹਨ ਆਪਣੇ ਗੁਰਸਿੱਖਾਂ ਦੇ। ਸੱਚੇ ਪਾਤਸ਼ਾਹ ਜੀ ਨੇ ਗ੍ਰਹਿਸਥੀ ਸਿੱਖਾਂ ਨੂੰ ਹੀ ਆਪਣੇ ਲੜ ਲਾ ਕੇ ਉਹਨਾਂ ਨੂੰ ਸੁੰਦਰ ਉਪਦੇਸ਼ ਦੇ ਕੇ, ਕੋਈ ਔਖਾ ਨਹੀਂ, ਕੋਈ ਕਰੜਾ ਨਹੀਂ, ਕੋਈ ਕਠਿਨ ਸਾਧਨ ਨਹੀਂ, ਯੋਗੀਆਂ ਵਾਂਗ ਦੱਸੇ। ਗੁਰਮੁਖ ਨਾਮ ਦਾਨ ਇਸ਼ਨਾਨ ਦੇ ਧਾਰਨੀ ਬਣਾ ਕੇ ਤਾਰਿਆ ਹੈ। ਗੁਰੂ ਦੇ ਵੱਲ ਮੁੱਖ ਰੱਖਣਾ ਹੈ। ਹਰ ਬੱਚਾ ਬੱਚੀ ਨੇ ਗ੍ਰਹਿਸਥ ਧਰਮ ਨੂੰ ਗ੍ਰਹਿਣ ਕਰਕੇ ਆਪਣੇ ਇਸ਼ਟ ਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਰਹਿਣਾ ਵਾ। ਹਰ ਰੋਜ਼ ਉੱਠ ਕੇ ਨਿਯਮ ਨੇਮ ਨਾਲ ਇਸ਼ਨਾਨ ਕਰਨਾ ਹੈ, ਫਿਰ ਗੁਰੂ ਕੀ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਅਤੇ ਫਿਰ ਧਰਮ ਦੀ ਕਿਰਤ ਜੋ ਵੀ ਵਿੱਦਿਆ ਹੈ, ਜੋ ਵੀ ਜੋਬ ਹੈ, ਉਹ ਇਮਾਨਦਾਰੀ ਨਾਲ ਕਰਨੀ ਹੈ। ਉਹਦੇ ਤੋਂ ਧਨ ਦੌਲਤ ਕਮਾ ਕੇ ਆਪਣੇ ਵਾਸਤੇ ਵੀ ਅਤੇ ਗੁਰੂ ਦੇ ਅਰਥ ਵੀ ਦਸਵੰਧ ਕੱਢਣਾ ਹੈ, ਲੋੜਵੰਦਾਂ ਦੀ ਸਹਾਇਤਾ ਕਰਨੀ ਹੈ। ਇਹ ਗੁਰਮੁਖ ਨਾਮ ਦਾਨ ਇਸ਼ਨਾਨ ਦੇ ਧਾਰਨੀ ਬਣਾ ਕੇ ਤਿੰਨ ਗੁਣ ਦੇ ਕੇ ਮਹਾਰਾਜ ਜੀ ਨੇ ਤਨ ਮਨ ਧਨ ਜਿਹੜਾ ਹੈ ਉਹਨੂੰ ਪਵਿੱਤਰ ਕਰਕੇ ਅਤੇ ਗ੍ਰਹਿਸਥ ਧਰਮ ਦੇ ਵਿੱਚ ਰੱਖ ਕੇ ਸੱਚੇ ਪਾਤਸ਼ਾਹ ਜੀ ਨੇ ਮਾਇਆ ਧਰਮ ਜਾਲ ਵਿੱਚੋਂ ਮੁਕਤ ਕੀਤਾ ਹੈ। ਇਹਦੇ ਨਾਲ ਹੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਣ। ਜਿਹੜੇ ਸੁਭਾਗੀ ਜੋੜੇ ਗੁਰਮੁਖ ਬਣ ਕੇ ਨਾਮਦਾਨ ਇਸ਼ਨਾਨ ਦੇ ਧਾਰਨੀ ਹੋ ਕੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਦੇ ਨੇ, ਉਹਨਾਂ ਦਾ ਫਿਰ ਇਹ ਲੋਕ ਵੀ ਸੁਖੀ ਆ ਅਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਬਖਸ਼ਿਸ਼ਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਹੁੰਦੀਆਂ ਨੇ, ਸੋ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਜਿੱਥੇ ਇਸ ਭਾਗੀ ਜੋੜੀ ਦੇ ਆਨੰਦ ਕਾਰਜ ਦੀ ਜੌਹਲ ਅਤੇ ਤੱਖਰ ਪਰਿਵਾਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ, ਉੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅੱਜ ਵਿਵਾਹ ਪੁਰਬ ਦਿਹਾੜਿਆਂ ਦੀਆਂ ਵੀ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਸੁਭਾਗ ਜੋੜੀ 'ਤੇ ਕਿਰਪਾ ਕਰਨ, ਇਹਨਾਂ ਨੂੰ ਨਾਮ ਦਾਨ ਇਸ਼ਨਾਨ ਦੀ ਪ੍ਰਪੱਕਤਾ ਬਖਸ਼ਿਸ਼ ਕਰਨ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਮਾਫ਼ੀ ਬਖਸ਼ਣੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਧੰਨਵਾਦੀਆਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ, ਜਿਹਨਾਂ ਸੰਗਤਾਂ ਨੂੰ ਥੋੜ੍ਹੇ ਸਮੇਂ ਦੇ ਵਿੱਚ ਆਨੰਦ ਕਾਰਜ ਰਾਸਨ ਬਾਰੇ ਕਥਾ ਸਰਵਣ ਕਰਾਈ। ਅੱਜ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਜੀ ਦੇ ਆਨੰਦ ਕਾਰਜ ਦੀ ਆਨੰਦ ਕਾਰਜ ਸਮੇਂ ਜੀ ਦੀ ਸੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਣ। ਭਾਈ ਕਲਵਿੰਦਰ ਸਿੰਘ ਜੀ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ, ਉਸ ਤੋਂ ਬਾਅਦ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਸਾਡੇ ਕੋਲ ਇੱਕ ਬੁਲਾਰੇ ਪਹੁੰਚੇ ਨੇ, ਭਾਈ ਸੁਖਵੰਤ ਸਿੰਘ ਜੀ ਕੈਨੇਡਾ ਤੋਂ ਪਹਿਲਵਾਨ, ਉਹਨਾਂ ਨੇ 2 ਮਿੰਟ ਵਾਸਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ। ਆਓ ਭਾਈ ਕਲਵਿੰਦਰ ਜੀ ਤੋਂ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਗੁਰੂ ਸਮਰੱਥ ਗੁਰੂ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾਮ ਭਰਪੂਰ ਬਾਣੀ ਗੁਰੂ ਗੁਰੂ ਹੈ
1: ਬਾਣੀ
0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸਾਡੀ ਕਮਿਊਨਿਟੀ ਦੇ ਸਾਡੇ ਗੁਰੂ ਘਰਾਂ ਦੇ ਸ਼ਿੰਗਾਰ ਸਤਿਕਾਰਤ ਪਰਿਵਾਰ ਤੱਖਰ ਪਰਿਵਾਰ ਜ਼ਹਲ ਪਰਿਵਾਰ ਮਿੱਟੂ ਪਰਿਵਾਰ ਸਭਨਾ ਪਰਿਵਾਰਾਂ ਉੱਤੇ ਗੁਰੂ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਸਾਡਾ ਬੇਟਾ ਜਸਕਰਨ ਸਿੰਘ, ਬੇਟੀ ਸਿਮਰਨ ਕੌਰ, ਦੋਨਾਂ ਬੱਚਿਆਂ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਦੇ ਅਦਬ ਸਤਿਕਾਰ ਨੂੰ ਬਰਕਰਾਰ ਰੱਖਦੇ ਹੋਏ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਉਸ ਅਨੁਸਾਰ ਵਿਚਾਰ ਲਾਵਾਂ ਦਾ ਪਾਠ ਜਾਪ ਪ੍ਰਕਰਮਾ ਕੀਤੀਆਂ ਨੇ। ਆਓ ਸੁਭਾਗੀਆਂ ਘੜੀਆਂ ਖੁਸ਼ੀਆਂ ਭਰਿਆ ਸਮਾਂ ਜੋ ਗੁਰੂ ਜੀ ਨੇ ਸੰਗਤੀ ਰੂਪ ਸਾਨੂੰ ਬਖਸ਼ਿਆ ਹੈ, ਆਪਾਂ ਸਾਰੇ ਰਲ ਕੇ ਦੋਨਾਂ ਬੱਚਿਆਂ ਨੂੰ ਗੁਰਬਾਣੀ ਦੀ ਅਸੀਸ ਪ੍ਰਦਾਨ ਕਰੀਏ, ਜਿਹੜੀ ਅਸੀਸ ਸਦਾ ਇਨਸਾਨ ਦੇ ਨਾਲ ਨਿਭਦੀ ਹੈ। ਸੋ ਆਓ ਰਲ ਕੇ, ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ, ਆਪਾਂ ਇੱਕ ਸ਼ਬਦ ਦਾ ਕੀਰਤਨ ਕਰਨਾ। ਤੁਸੀਂ ਸਾਰਿਆਂ ਨੇ ਗੱਜ ਵੱਜ ਕੇ ਹਾਜ਼ਰੀ ਲਗਾਉਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਦੁਆਰਾ ਸੱਚਾ ਮਾਰਗ ਸਾਹਿਬ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਦਾਸਰਿਆਂ ਵੱਲੋਂ ਅਤੇ ਸਾਡੀ ਸਾਰੀ ਸਾਧ ਸੰਗਤ ਵੱਲੋਂ ਜ਼ਹਲ ਪਰਿਵਾਰ, ਤੱਖਰ ਪਰਿਵਾਰ ਨੂੰ ਲੱਖ ਲੱਖ ਵਾਰ ਵਧਾਈਆਂ ਵਧਾਈਆਂ ਵਧਾਈਆਂ ਹੋਵਣ ਜੀ। ਵਾਹਿ

ਮਾਲਿਕ ਤੇ ਉਮਰੀ ਕਿਰਪਾ ਮਹਿ ਸੁਖ ਕਨੇ ਕੋਈ ਨਾ ਜਾਣ ਉਮਰਾਯਨ ਉਚੇ ਤੇ ਉਚਾ ਭਗਵਾਨ ਸਗਲ ਸਮਗਰੀ ਤੁਮਰਾ ਸੂਤਰਤਾ ਤੁਮ ਤੇ ਹੋਏ ਸੋ ਆਗਿਆਕ ਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕਉ ਬਿਗਨ ਨ ਕਉ ਲਾਗੈ ਜਾ ਕੀ ਪ੍ਰਭਾਗੈ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸੁਆਸਾਂ ਨਾਲ ਨਿਭਾਇਆ ਅਸਹ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਸਰਦੂਲ ਸਿੰਘ ਜੀ ਜੌਹਲ ਸਰਦਾਰਨੀ ਸਰਬਜੀਤ ਕੌਰ ਜੀ ਜੌਹਲ
ਦੇਸ ਪੁੱਤਰ ਕਾਕਾ ਜਸਕਰਨ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਜੀ ਤੱਖਰ, ਸਰਦਾਰਨੀ ਮਨਜੀਤ ਕੌਰ ਜੀ ਤੱਖਰ ਦੀ ਸਪੁੱਤਰੀ ਬੀਬਾ ਸਿਮਰਨ ਕੌਰ, ਸਤਿਗੁਰੂ ਮਹਾਰਾਜ ਜੀਓ ਸੁਭਾਗ ਜੋੜੀ ਕਾਕਾ ਜਸਕਰਨ ਸਿੰਘ ਬੀਬਾ ਸਿਮਰਨ ਕੌਰ ਦੇ ਸ਼ੁਭ ਆਨੰਦ ਕਾਰਜ ਇਸ ਵੇਲੇ ਆਪ ਜੀ ਕੇ ਹਜ਼ੂਰ ਚਾਰ ਲਾਵਾਂ ਦੇ ਪਾਠ ਸ਼ਬਦ ਕੀਰਤਨ ਵਧਾਈ ਆਨੰਦ ਸਾਹਿਬ ਜੀ ਦੇ ਸਮੇਤ ਸੰਪੂਰਨ ਹੋਏ ਹਨ। ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਲਾਵਾਂ ਦੇ ਪਾਠ ਉਚਾਰਨ ਕਰਦੇ ਹਾਂ, ਰਾਗੀ ਜਥਿਆਂ ਪਾਸੋਂ ਸ਼ਬਦ ਕੀਰਤਨ ਕਰਦੇ ਹਾਂ, ਗੁਰਮਤਿ ਵਿਚਾਰਾਂ ਕਰਦੇ ਹਾਂ। ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਜਸਕਰਨ ਸਿੰਘ ਬੀਬਾ ਸਿਮਰਨ ਕੌਰ ਗ੍ਰਿਸਤ ਧਰਮ ਵਿੱਚ ਪ੍ਰਵੇਸ਼ ਹੋਏ ਹਨ। ਆਪ ਜੀ ਨੇ ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀਆਂ ਦਾਤਾਂ ਗੁਰਮੁਖ ਨਾਮ ਦਾ ਨਿਸ਼ਨਾਨ ਦੇ ਧਾਰਨੀ ਬਣਾਉਣਾ, ਅਤੇ ਦੋਹਾਂ ਨੂੰ ਧਨ ਪੇਰੇ ਇਹ ਨਾ ਆਖੀ ਅੰਨ ਬਹਿਨੇ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ ਵਾਲਾ ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਆਨੰਦ ਕਾਰਜ ਦੀ ਖੁਸ਼ੀ ਵਿੱਚ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਅੰਗੀਕਾਰ ਕਰੋ ਖਜ਼ਾਨੇ ਭਰਪੂਰ ਕਰਨੇ, ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ ਅੰਗ ਸੰਗ ਸਹਾਈ ਹੋਣਾ ਜੀਓ। ਆਨੰਦ ਕਾਰਜ ਸਮਾਗਮ ਵਿੱਚ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਹਜ਼ੂਰ ਧੇਤਿਆਂ ਪੁਤੇਤਿਆਂ ਦੋਹਾਂ ਪਰਿਵਾਰਾਂ ਵੱਲੋਂ ਖਜ਼ਾਨਿਆਂ ਭੰਡਾਰਿਆਂ ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਨਾਮ ਜਪੇ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਰੇ ਸਾਹਿਬ ਸਿੰਘ ਜੀ ਹੁਣ ਆਨੰਦ ਕਾਰਜ ਦੀ ਸਪੁਰਤਾ ਹੋਈ ਹੈ। ਅਰਦਾਸ ਤੇ ਹੁਕਮਨਾਮ ਸਾਹਿਬ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਨਾਂ ਪਰਿਵਾਰਾਂ ਨੂੰ ਸਵਾਲ ਜੋੜੀ ਨੂੰ ਵਾਹੀ ਸਾਧ ਸੰਗਤ ਨੂੰ ਇਹ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਇੱਕ ਵਾਰ ਫਿਰ ਦੋਨਾਂ ਪਰਿਵਾਰਾਂ ਵੱਲੋਂ ਆਏ ਹੋਏ ਸਾਰੇ ਸੱਜਣੇ ਮਿੱਤਰਾਂ ਦਾ ਵੀ ਬਹੁਤ ਧੰਨਵਾਦ ਜੋ ਇਸ ਆਨੰਦ ਕਾਰਜ ਰਸਮ 'ਤੇ ਪਹੁੰਚੇ ਆ। ਲੜਕੀ ਦੇ ਪਰਿਵਾਰ ਨੂੰ ਬੇਨਤੀ ਆ, ਗੁਰੂ ਘਰ ਲੰਗਰ ਤਰ੍ਹਾਂ ਲੋੜ ਅਨੁਸਾਰ ਛੱਕ ਕੇ ਜਾਣਾ ਜੀ। ਬਾਕੀ ਬੇਨਤੀ ਇਹ ਆ ਵੀ ਜੋ ਰਸਮ ਸ਼ਗਨਾਂ ਦੀ ਰਸਮ ਸਿਰਫ ਪਰਿਵਾਰ ਹੀ ਕਰ ਸਕਦੇ ਨੇ, ਬਾਕੀ ਲੰਗਰ ਹਾਲ ਵਿੱਚ ਜੋ ਵੀ ਸ਼ਗਨਾਂ ਦੀ ਰਸਮ ਹੋਣੀ ਆ। ਹੁਣ ਸਾਡੇ ਕੋਲ ਇੱਕ ਬੁਲਾਰੇ ਜੋ ਕਨੇਡਾ ਤੋਂ ਭਾਈ ਸੁਖਵੰਤ ਸਿੰਘ ਜੀ ਪਹਿਲਵਾਨ ਪਹੁੰਚੇ ਨੇ, ਦੋ ਮਿੰਟ ਵਾਸਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਉਹ ਲੜਕੇ ਦੇ ਪਰਿਵਾਰ ਵੱਲੋਂ ਗੁਰੂ ਘਰ ਦੀ ਬਿਲਡਿੰਗ ਵਾਸਤੇ $1100 ਉਹਨਾਂ ਨੇ ਅਰਦਾਸ ਕਰਾਈ ਹੈ। ਗੁਰੂ ਮਾਲਕ ਕਿਰਪਾ ਕਿ ਕਮਾਈਆਂ ਵਿੱਚ ਬਰਕਤਾਂ ਪਾਉਣ। ਆਓ ਆਪਾਂ ਦੋ ਮਿੰਟ ਵਾਸਤੇ ਸੁਖਵੰਤ ਸਿੰਘ ਪਹਿਲਵਾਨ ਤੋਂ ਉਹਨਾਂ ਦੇ ਵਿਚਾਰ ਸਰਵਣ ਕਰੀਏ, ਉਸ ਤੋਂ ਬਾਅਦ ਆਨੰਦ ਕਾਰਜ ਦੀ ਸਮਾਪਤੀ ਆ। ਇੱਕ ਵਾਰ ਫਿਰ ਅਰਦਾਸ ਕਰੋ ਸੇਵਾ ਨੂੰ ਆਉਂਦਿਆਂ ਕਿਸੇ ਪ੍ਰਕਾਰ ਦੀ ਗਲਤੀ ਹੋਏ ਸਾਧ ਸੰਗਤ ਬਖਸ਼ਣ ਜੋਗਾ ਜੀ, ਬਖਸ਼ ਲੈਣਾ ਜੀ। ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਕਾਰਜ ਦੀ ਰਸਮ ਸੰਪੂਰਨ ਹੋਈ ਹੈ। ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ, ਚਾਹੇ ਜੌਹਲ ਪਰਿਵਾਰ ਅਤੇ ਤੱਖਰ ਪਰਿਵਾਰ, ਹੋਰ ਵੀ ਜਿਹੜੇ ਰਿਸ਼ਤੇਦਾਰ ਬਾਹਰੋਂ ਦੂਰ ਤੋਂ ਆਏ ਨੇ, ਕਨੇਡਾ, ਇੰਗਲੈਂਡ, ਅਮਰੀਕਾ, ਇੰਡੀਆ ਤੋਂ ਆਏ ਨੇ, ਸਾਰਿਆਂ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਕੱਲ੍ਹ ਸ਼ਾਮੀ ਜਦੋਂ ਮੈਂ ਪਤਾ ਕੀਤਾ ਕਿ ਬੇਟੀ ਦਾ ਪਰਿਵਾਰ ਕਿੱਥੋਂ ਆ, ਤਾਂ ਮੈਨੂੰ ਦੱਸਿਆ ਜੀ ਸਰਪੁਰੇ ਤੋਂ ਆ। ਮੈਂ ਕਿਹਾ ਵੀ ਸਰਪੁਰੇ 'ਚ ਤਾਂ ਮੇਰੇ ਬੜੇ ਪਿਆਰੇ ਪਰਿਵਾਰ ਨੇ, ਸ਼ਾਇਦ ਮੈਨੂੰ ਕੱਲ੍ਹ ਮਿਲਣਗੇ। ਤੋ ਅੱਜ ਸਵੇਰੇ ਮੈਨੂੰ ਸਰ ਕੇਵਲ ਸਿੰਘ ਤੱਖਰ ਮਿਲੇ, ਉਹਨਾਂ ਦਾ ਪਰਿਵਾਰ ਮਿਲਿਆ, ਮੈਨੂੰ ਬਹੁਤ ਹੀ ਖੁਸ਼ੀ ਹੋਈ ਆ। ਇਹ ਦੋਨੋਂ ਪਰਿਵਾਰ ਮੇਰੇ ਆਪਣੇ ਨੇ, ਜੋ ਪਰਿਵਾਰ ਵੀ ਮੇਰਾ ਬਚਪਨ ਤੋਂ ਇਹਨਾਂ ਦੇ ਨੇ, ਮੈਂ ਨਾਲ ਆ ਇਹਨਾਂ ਦੇ, ਅਤੇ ਤੱਖਰ ਪਰਿਵਾਰ ਵੀ ਮੇਰਾ ਬਹੁਤ ਆਪਣਾ ਪਰਿਵਾਰ ਆ। ਸੋ ਦੋਹਾਂ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ ਹੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਪਾਸ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਇਸ ਤਰ੍ਹਾਂ ਹੀ ਸੰਬੰਧ ਜੁਗਾਂ ਜੁਗਾਂ ਤੱਕ ਬਣੇ ਰਹਿਣ। ਅੰਤ ਵਿੱਚ ਮੈਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਹਾਂ, ਗਿਆਨੀ ਜੀ ਦਾ ਧੰਨਵਾਦ ਕਰਦਾ ਹਾਂ, ਅਤੇ ਕੀਰਤਨ ਜਥੇ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਭ ਕੁਛ ਬਹੁਤ ਸੁਚੇ ਢੰਗ ਨਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
1: ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਹੀ ਚੁੱਪ ਦਾ ਦਾਨ ਬਖਸ਼ੋ। 10-15 ਮਿੰਟ ਦੀ ਗੱਲ ਹੋ ਰਿਹਾ, ਹੁਣ ਸਾਡੇ ਕੋਲ ਇੱਕ ਬੁਲਾਰੇ ਰਹਿ ਗਿਆ ਸਨ, ਕੇਵਲ ਸਿੰਘ ਜੀ ਤੱਖਰ, ਉਹ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਸੰਗਤਾਂ ਨੂੰ ਬੇਨਤੀ ਆ, ਆਪਾਂ ਗੁਰੂ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਚੁੱਪ ਦਾ ਦਾਨ ਬਖਸ਼ਣਾ। ਗੁਰੂ ਮਹਾਰਾਜ ਵੱਲ ਨੂੰ ਪੈਠਣੀ ਕਿਸੇ ਨੇ ਕਰਨੀ, ਦੇਖੋ ਕਿ ਜੋ ਵੀ ਆਪਾਂ ਕਰਨਾ ਹੈ ਵਧਾਈਆਂ ਦਾ ਹੁੰਦਾ ਖੁਸ਼ੀ ਦਾ ਟਾਈਮ ਹੈ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਆਪਾਂ ਲੰਗਰ ਹਾਲ ਵਿੱਚ ਜਾ ਕੇ ਇੱਕ ਦੂਜੇ ਨੂੰ ਮਿਲ ਸਕਦੇ ਹਾਂ ਵਧਾਈਆਂ ਕਰ ਸਕਦੇ ਹਾਂ ਗੁਰੂ ਘਰ ਦੇ ਵਿਵਹਾਰ ਦੇ ਵਿੱਚ ਆਪਾਂ ਮਰਿਆਦਾ ਦਾ ਖਿਆਲ ਰੱਖਣਾ ਇਹ ਗੱਲਾਂ ਦਾ ਧਿਆਨ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
3: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਅੱਜ ਪਰਮਾਤਮਾ ਨੇ ਬਹੁਤ ਅਪਾਰ ਕਿਰਪਾ ਕੀਤੀ ਹੈ ਜੌਲ ਪਰਿਵਾਰ ਅਤੇ ਤੱਖਰ ਪਰਿਵਾਰ ਉਹਨਾਂ ਦੇ ਬੇਟੇ ਜਸਕਰਨ ਅਤੇ ਬੇਟੀ ਸਿਮਰਨ ਅੱਜ ਗ੍ਰਸਥ ਜੀਵਨ ਦੇ ਵਿੱਚ ਦਾਖਲ ਹੋਏ ਹਨ ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਅਤੇ ਗੁਰੂ ਘਰ ਨਾਲ ਪਿਆਰ ਬਖਸ਼ੇ ਅਤੇ ਇਸੇ ਤਰ੍ਹਾਂ ਹੀ ਇਹ ਪਰਿਵਾਰ ਦੋ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਰਾ ਸੁਖਵੰਤ ਸਿੰਘ ਹੋਣਾ ਨੇ ਜੋ ਕਿ ਸਾਡੇ ਪਰਿਵਾਰ ਦੇ ਨਾਲ ਬਹੁਤ ਹੀ ਗੂੜੀ ਸਾਂਝ ਹੈ ਅਤੇ ਲੜਕੇ ਪਰਿਵਾਰ ਨਾਲ ਵੀ ਉਹਨਾਂ ਦੀ ਗੂੜੀ ਸਾਂਝ ਹੈ ਅਤੇ ਜਦੋਂ ਇਸ ਤਰ੍ਹਾਂ ਦੇ ਇਨਸਾਨ ਦੋਹਾਂ ਪਰਿਵਾਰਾਂ ਦੇ ਵਿੱਚ ਆਉਂਦੇ ਹਨ ਤਾਂ ਪਰਿਵਾਰਾਂ ਦੀ ਜੋ ਮਜ਼ਬੂਤੀ ਹੈ ਪਰਿਵਾਰਾਂ ਦੇ ਜੋ ਸੰਬੰਧ ਹਨ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਦੇ ਹਨ ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਹ ਪਰਿਵਾਰ ਇਸੇ ਤਰ੍ਹਾਂ ਹੀ ਇਸ ਦੁਨੀਆਂ ਦੇ ਵਿੱਚ ਆਪਣਾ ਨਾਂ ਰੋਸ਼ਨ ਕਰਨ ਅਤੇ ਬੱਚਿਆਂ ਨੂੰ ਵੀ ਇਹੀ ਕਹਿੰਦੇ ਹਾਂ ਕਿ ਪਰਮਾਤਮਾ ਜਿਸ ਤਰ੍ਹਾਂ ਤੁਹਾਡੇ ਵੱਡੇ ਵਡੇਰਿਆਂ ਨੇ ਇਸ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਉਸੇ ਤਰ੍ਹਾਂ ਤੁਸੀਂ ਵੀ ਇਸ ਪਰਿਵਾਰ ਨੂੰ ਉਹਨਾਂ ਬੁਲੰਦੀਆਂ 'ਤੇ ਪਹੁੰਚਾਉਣਾ ਹੈ ਅਤੇ ਪਰਮਾਤਮਾ ਅੱਗੇ ਅਤੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਅਤੇ ਸੰਸਕਾਰ ਦੇਵੇ ਇਹਨਾਂ ਸ਼ਬਦਾਂ ਦੇ ਨਾਲ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

अपने में हर कार, अपने में हर कार, अपने में हर कार, अपने

दर्शन दीजिए खोलिए दर्शन दीजिए।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.